ਸਿਰ ਵੈਰੂਪ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ

ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਨ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇਹ। ਕਥਨਾ ਕਥੀ ਨਾਵੈ ਤੋਟ, ਕਥ ਕਥ ਕਥੀ ਕੋਟੀ।

0: ਆਖਾ ਮੰਗੈ ਦੇ ਦੇ ਦਾਤ ਕਰੀ ਦਾਤਾਰ
1: ਫੇਰ ਕੇ ਅੱਗੇ ਰੱਖੀਐ ਜਿਤੇ ਸੇ ਦਰਬਾਰ
0: ਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ
0: ਧਰਮੀ ਆਵੈ ਕਪੜਾ ਨਦਰੀ ਮੋਖ ਦੁਆਰ
1: ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ
0: ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆਸ ਮਾਈ
0: ਗੁਰੀ ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾ ਵਾਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਹੀ ਕਰੀ
0: ਕੀਤੀ ਸਰ ਠੋ ਪਾਈ ਵੇਖਾਂ ਬਿਣ ਕਰਮਾ ਕੀ ਮਿਲੈ ਲਈ
1: ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ
0: ਦੇਹ ਬੁਝਾਈ ਸਭਨਾ

0: ਮੁਖ ਸਲਾਹਣ ਮੰਦ
1: ਜੁਗ ਤਨ ਭੇ ਸੁਣੇ ਸ਼ਾਸਤਰ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸਤਸੰਦੋ ਗਿਆਨ ਸੁਣੇ ਅਠ ਸਠ ਕਾ ਇਸ਼ਨਾਨ
0: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ

0: ਉਹ ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ
1: ਮਨੈ ਮਗ ਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ
0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਸਧਾਰ
0: ਤਰੈ ਤਾਰੀ ਗੁਰ ਸਿੱਖ ਮਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ।

0: ਜਾਪ ਸੰਗ ਭਾਓ ਸੰਗ ਪੂਜਾ ਸੰਗ ਤਪ ਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਖ ਦਾ ਤਾਰ
1: ਅਸੰਖ ਸੂਰ

0: ਅੰਤਰ ਗਤੀ ਰਖਮਲ ਨਾ ਹੋ,
1: ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ,
0: ਸਵਾਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ,
1: ਵੇਲਾ ਵਕਤ ਕਾ ਬਣ ਕਾ

0: ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰ ਨਾ ਤਮਾਏ
0: ਮੰਗੈ ਜੋ ਦੁਪਾਰ ਕੀਤਿਆਂ ਗਣਤ ਨਹੀਂ ਵਿਚਾਰ
1: ਕੀਤੇ ਖਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ
0: ਕੀਤਿਆਂ ਦੋ ਭੂ ਸਦ ਮਾਰੇ ਪਿਦਾ ਤੇਰੀ ਦਾਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ
0: ਖਾਏ ਕਾਖਣ ਪਾਇਓ ਜਾਣੇ ਜੀਤੀਆਂ ਮੈਂ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇ
0: ਜਿਸ ਨੂੰ ਬਖਸ਼ੇ ਸਬਸਾ ਲਾ ਨਾਲ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਮੁੱਲ ਜਾਹਿ ਮੁੱਲ ਭਾਏ ਮੁੱਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ
0: ਸ਼ੀਸ਼ਾ ਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਪਾਠ ਪੁਰਾਣ ਆਖੇ ਪੜੇ ਕਰਾਂ ਵਖਿਆਨ
1: ਆਖੇ ਵਰਮੇ ਆਖੇ ਇੰਦ ਆਖੇ
0: ਗੋਪੀ ਤੈ ਗੋਬਿੰਦ ਆਖੇ ਸਿਧੂ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਆਖੇ ਆਖਣ ਪਾਏ ਕੀਤੇ ਕਹਿ ਕਹਿ

0: ਗੇੜਾ ਆਖੀ ਹੈ ਏਕ ਨਾਮ
1: ਜਗਦੀਸ਼ ਪਵੜੀਆਂ ਚੜੀਆ ਹੋਇਆ ਕੀ
0: ਸੁਣ ਗੱਲਾਂ ਆਕਾਸ਼ ਕੀ ਕੀਟਾ ਰੀਸ
1: ਨਦਰੀ ਪਾਈ ਹੈ ਕੁੜੀ ਕੂੜੈ ਠੀਸ
0: ਆਖਣ ਜੋਰ ਚੁਪੈ ਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
1: ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
0: ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕੋ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਨ ਪੰਚ ਪਰਵਾਨ ਅਦਰੀ ਕਰਮ ਪਵੈ ਨਿਸਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ
0: ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼
1: ਵਰਮੇ ਘਾੜਤ ਘੜੀਏ ਰੂਪ

0: ਦਾਨ ਮਨ ਕੀਤੇ ਕੀਤੇ ਰਤਨ ਸੰਬੰਧ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦਰ
0: ਕੀਤੀਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਨ ਵਿਨੋਦ ਕੋਡ ਅਨੰਦ
0: ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ
1: ਕਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
0: ਸੁਰਤ ਮਾਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਮਾਂ ਵੱਲ ਮੈਂ ਰਾਮ ਰਹਿਆ ਭਰਪੂਰ
1: ਤਿਥੈ ਸੀਤੋ ਸੀਤਾ ਮੈਂ ਮਾਂ ਮਾਹੇ ਤਾਕੇ ਰੂਪ ਨ ਕਥਨੇ ਜਾਏ
0: ਮਰਨ ਠਾਗੇ ਜਾਏ ਜਨ ਕੈ ਰਾਮ ਵਸੈ ਮਨ ਮਾਹੇ
1: ਤਿਥੈ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
1: ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ
0: ਨਾਂਤ ਆਕਾਰ ਜਿਵ ਜੋ ਹੁਕਮ ਤਵੈ ਤਵਕਾਰ
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਬਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
1: ਖਲਾ

0: ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਸੰਤੋ ਪ੍ਰਸਾਦ ਚੱਕਰ ਚਿਹਨ ਬਰਨ ਜਾਤਰ ਪਾਤ ਨੈਨ ਜੇ
1: ਰੂਪ ਰੰਗ ਰੇਖ ਭੇਕੋ ਕਹਿ ਨਾ ਸਕਤ ਕਹਿ
0: ਬੋ ਪ੍ਰਕਾਸ਼ ਮਿਤੋਜ ਕਹਿ ਜੈ
1: ਕੋਟ ਇੰਦਰ ਇੰਦਰਾਣ ਸ਼ਾਹੂ ਸ਼ਾਹਣ ਗਲੇ ਜੈ
0: ਸੁਰ ਨਾਰਾ ਸੁਰ ਨੇਤ ਨੇਤ ਬੰਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ
0: ਵਸਤੁ ਅੰਕਾਲੇ ਨਮਸਤੁ ਅੰਕਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ
0: ਜੈ ਨਮਸਤੰਗਾ ਭੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗਾ ਪੀਤੇ ਨਮਸਤੰਗਾ ਵਾਹਿ

0: ਸ਼ਾਂਦੇ
1: ਨਮ ਸਰਬਾਨੇ ਸਮਾਸਤੀ ਨਿਧਾਨੇ ਨਮ ਦੇਵ ਦੇਵੇ ਭੇਖੀਏ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
1: ਨਾਤਿਨ ਸੰਗੀ ਪ੍ਰਮਾਤੇ ਨਮ ਭਾਨ ਭਾਨੇ ਨਮ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਤੇ ਸਮਸਤੀ ਬਭੂਤੇ
1: ਲਖਮਣਾ ਨਿਕਲਾਂਕੀ ਸਰੂਪੇ ਨਮ ਰਾਜ ਰਾਜੇ ਸਤਮ ਪਰਮ ਰੂਪੇ
0: ਨਮੋ ਜੋਗ ਜਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰਗ ਪਰਮ ਬ੍ਰਿਧੇ
1: ਨਮੋ ਸ਼ਸਤਰ ਬਾਣੀ ਨਮੋ ਅਸਤਰ ਮਨ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
0: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਵਰੰਗ ਪਰਮ

0: ਦੇਸ ਹੈ ਅਭੇਸੈ ਭੁਜੰਗ ਪਿਆਤ ਸ਼ੰਦਰ
1: ਗਾਦੇ ਅਬਾਦੇ ਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ
0: ਨਮਸਤੰਗ ਨਾਥੇ ਨਮਸਤੰਗ ਪਰਮਾਥੇ ਨਮਸਤੰਗ ਗੰਜੇ ਨਮਸਤੰਗ ਪੰਜੇ
1: ਕਾਲੇ ਨਮਸਤੰਗ ਪਾਲੇ ਨੋ ਸਰਬ ਦੇਸੇ ਨੋ ਸਰਬ ਭੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
1: ਪ੍ਰੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੁਖੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰਗ
1: ਸਰਬ ਗਿਆਨ ਨੋ ਪਰਮ ਤਾਨ ਨੋ ਸਰਬ ਮੰਤਰ ਨੋ ਸਰਬ ਜੰਤਰੰ
0: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ
1: ਜੀਵੰ ਨੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਜੇ
0: ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬ ਦਾਰਦ ਸਿਦੰ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
1: ਗਰਮੀ ਅੰਬਰ ਧਰਮੇ ਖਲ ਜੋਗੇ ਚਲ ਭੋਗੇ
0: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
1: ਦਾਤਾ ਸਰਵੰਗ ਗਾਤਾ ਸਰਵੰਗ ਭਾਨੇ ਸਰਵੰਗ ਮਾਨੇ
0: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
1: ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ
0: ਰਵਾਲ ਸ਼ੰਤ ਵੈ ਪ੍ਰਸਾਦ
1: ਰੂਪਨਾਥ ਮੂਰਜੋਨ ਪੁਰਖ ਅਪਾਰ
0: ਸਰਵ ਮਾਨ ਤੇਰ ਮਾਨ ਦੇਵ ਭੇਵਾਦ ਉਦਾਰ
1: ਪਾਲਕ ਸਰਵ ਕਾਲਕ ਸਰਵ ਕੋਪਨ ਕਾਲ
0: ਜਗਤ ਤਤ ਵਿਰਾਜ

0: ਬੱਕਰ ਫਿਰੈ ਚਤੁਰ ਚੱਕ ਮਾਨ ਹੇ ਪ੍ਰਤੀਨ
1: ਜਗਦਾ ਪਿਜੇ ਜਾਪ
0: ਆਰ ਦੇਵ ਨਾਰ ਮੂਰਤ ਥਾਪਿਓ ਸਭੇ ਜੈ ਥਾਪ
1: ਮੂਰਤ ਪੂਰਨ ਪੁਰਖ ਪਾਰ
0: ਸਰਬ ਵਿਸਵ ਰਚਿਓ ਸਿਯੰਬਵ ਗਣ ਭੰਜਨ ਹਾਰ
1: ਕਲਾ ਸੰਜੁਗਤ ਕਾਲ ਪੁਰਖ ਦੇਸ
0: ਧਾਮ ਸੋ ਪਰਮ ਰਹਿਤ ਭੂਤੇ ਅਲੱਖ ਭੇਸ
1: ਰੰਗ ਜਾ ਕੇ ਜਾਤ ਪਾਤਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਅਮਿਕਾਨ ਸਦੇਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਪੰਜਨ ਆਦਿ ਰੂਪ ਅਸੂਤ
1: ਭੰਗਨਾਤਮਿਕ ਪੁਰਖ ਪਾਰ
0: ਸਰਬ ਲਾਇਕ ਸਰਬ

0: ਜਾ ਹਜ਼ੂਰਾਂ ਕੇ ਹਾਜ਼ਰ ਹਜ਼ੂਰਾਂ ਮੇ ਸੋ ਸਲਾਮ ਹੈ ਸਮਸਤ ਕਲਾਮ ਹੈ
1: ਕੇ ਸਾਹਿਬ ਦੇ ਮਾਗ ਹੈ ਕੇ ਹੁਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਜੀ
0: ਜਨਨ ਕੇ ਰਾਜ ਕਰੰਦਾ ਕਰੀਮਲ ਕਮਾਲ ਹੈ ਕੁਸਨਲ ਜਮਾਲ ਹੈ
1: ਗਰੀਬਲ ਕੇ ਰਾਜ ਹੈ ਗਰੀਬਲ ਨਿਵਾਜ ਹੈ ਹਰੀਬਲ ਸ਼ਿਕਨ ਹੈ ਰਾਸਲ ਫਿਕਨ ਹੈ
0: ਹਾਸਲ ਫਗਨ ਕਲੰਕ ਪ੍ਰਨਾਸ਼ ਹੈ ਸਮਸਤਲ ਨਿਵਾਸ ਗੰਜਨ ਗਨੀਮ ਰਜਾਇ ਕਰੀਮ ਹੈ
1: ਸਮਸਤਲ ਜੁਬਾਨ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕੰਗ ਪ੍ਰਨਾਸ਼ ਹੈ ਬੈਸਤਲ ਨਿਵਾਸ ਹੈ
0: ਸਰਬਲ ਗਵਾਨ ਹੈ ਬੈਸਰਵਾਨ ਹੈ ਤਮਾਮਲ ਤੁਮੀ ਜੈ ਸਮਸਤਲ ਅਜੀਜ ਹੈ
1: ਪਰਗ ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸੁਲ ਅਲੇਖ ਹੈ ਅਮੇਸੁਲ ਅਭੇਖ
0: ਹੈ ਜਮੀਨੁਲ ਜਮਾ ਮੀ ਕੋਲੇ ਮੈਂ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਵਿਭੂਤ
0: ਮਿੱਤੋ ਬਸਾਂ ਕੇ ਆਤਮ ਪ੍ਰਭਾਂ ਕੇ ਚੱਲੰਗ ਨੰਗ ਕੇ ਮਿੱਤੋ ਅਭੰਗ ਹੈ
1: ਮਧੁਪਾਰ ਸ਼ੰਤ ਵੈ ਪ੍ਰਸਾਦ
0: ਮਨ ਪ੍ਰਣਾਮ ਗੁਣਗਨ ਮੁੰਦਾਮ ਅਰਬ ਰਗੰਜ ਹਰ ਨਰ ਪ੍ਰਭੰਜ
1: ਹਰ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
0: ਪਵਨ ਆਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ
1: ਅੰਸ਼ ਜ ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿੱਤੋ ਧਾਰ
0: ਜਲ ਥਲ ਮਨ ਦਿਸ ਵਸ ਭੰਡ ਜਲ ਥਲ ਮਨ ਦਿਸ ਵਸ ਬੇਅੰਤ
1: ਅਨਪਾਵਨ ਆਸ ਤ੍ਰਿਤਤ ਰਾਸ
0: ਓਂਕਾਰ ਆਦਿ ਕਥਨੀਆ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ
1: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਸ਼ਿਜ ਗਾਤ ਆਜ ਜਨਾ ਬਾਤ
0: ਜਗਾਤ ਅਨਰੰਜ ਬਾਤ ਅਨਟੁੱਟ ਭੰਡਾਰ

0: ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋਂ ਹੈ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖਿਓ ਪ੍ਰਾਣ ਪਤੀ ਕੇ
1: ਭਗਵਾਨ ਕੀ ਪੈ ਕਿਰਪਾ ਹੋ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤਰੰਗ ਸਵੰਗ ਸਵਾਰੇ
1: ਤਿਰੰਗ ਕੁਰੰਗ ਸਕੂਦਤ ਪਾਉਣ ਕੇ ਗੁਣ ਕੋ ਜਾਤ ਨਿਵਾਰੇ।

0: ਹਰੀ ਭਜਾਨ ਕੇ ਭੂ ਭਲੀ ਬਦਨਿਆਵਤ ਸੀਸ ਨਾ ਜਾਤ ਵਿਚਾਰੇ ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਜਾਨ ਕੇ ਸੁੰਦਰ ਹਿੰਸਤ ਹੈ ਰਾਜ ਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਥ ਨਾਮ ਦੇ ਆਦਮ ਦਾਨ ਸੋ ਸੰਜਮ ਨੇ ਮਨ ਏਕ ਬਸਿਖ ਹੈ ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਹ ਦ੍ਰੰਤ ਦੁਬਾਹ ਸੋ ਸਾ ਸੁਨਾਦਰ ਜਾਂਦ ਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ
0: ਤੋਰ ਹਰੀਨ ਮਰੋਰ ਮਵਾਸਨ ਮਾਥੇ ਮਦੰਗਨ ਮਾਨ ਮਲੈਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰ ਪਾਰ ਬੜੇ ਬੜੇ ਆਰ ਵਿਚਾਰੇ ਸਾਰ ਕੀ ਧਾਰ ਪਛਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ
1: ਸਭ ਕੋ ਸਿਰ ਨਾਇਕ ਜਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭੁਇਖ ਭਵਾਨ ਜਪੈਂਗੇ
1: ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਤ ਅਭਜੋਨ ਤਰ ਲੋਕ ਕੋ ਰਾਜ ਕਰੇਂਗੇ
1: ਸ਼ਨਾਨ ਗਜਾਨਿਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਹੇ ਸਰਬ ਸੰਸਚੀ ਪਤੰਤ ਫਸੇ ਜਮ ਫਾਸ ਪਰੇਂਗੇ
1: ਨਰ ਸਿਰਪਤ ਕੇ ਪ੍ਰਸਹਿ

0: ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਵੀ ਅਬਾਚ ਬੇਨਤੀ ਚਾਉ ਪਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਆਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪਾਦ ਮੋਏ ਬਚਾਵੋ
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਣ ਕੋ ਆਸ ਸੰਗਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਮੈਂ ਸ਼ਾਢ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ
0: ਆਪਾ ਦਿਮ ਜਿਉ ਭਰਿਆ ਮਰਨ ਕਾਲ ਕਾ ਤ੍ਰਾਸ ਨਵਰੀਐ
1: ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰੇ ਹੋ ਰੱਖ
0: ਰਾਖ ਲਿਓ ਮੋਏ ਰਾਖਣ ਹਾਰੇ

0: ਕਾਲ ਸਬਜਕਤ ਬਣਾਇਓ, ਦੇਵਦਿਆਂ ਜਿਸ਼ਨ ਉਪਜਾਇਓ,
1: ਆਨੰਦ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ,
0: ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ,
1: ਸਿਮਰਨ ਕੋ ਸ਼ਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ,
0: ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ,
1: ਸੀਤੀ ਤੇ ਕੁੰਚਰਿਆ ਸੋਲਾ, ਸਭ ਪਰ ਕਿਰਪਾ ਦੇਸ਼ਟ ਕਰ ਫੁੱਲਾ,
0: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ,
1: ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ,
0: ਜਾਵਦ ਕਰ ਕਰਾ ਕਰਤਾਰਾ, ਪਰਜਾ ਧਰਤਵ ਦੇ ਅਪਾਰਾ,
1: ਜਪਾ ਕਰਖ ਕਰਤ ਹੋ ਕਬ ਹੋ, ਤੁਮੈ ਮਿਲਤ ਦੇਹ ਤਰ ਸਭ ਹੋ,
0: ਜੇਤੇ ਬਦਨ

0: ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਹੈ ਤੇਤੀ
1: ਤੁਮਰਾ ਲਖਾ ਨ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ
0: ਏਕੈ ਰੂਪਾ ਨੂਪ ਸਰੂਪਾ ਰੰਕ ਭਿਉ ਰਾਵ ਕਈ ਭੂਪਾ
1: ਅੰਡਜ ਜੇ ਰਜਸੇ ਤਜਕੀਨੇ ਉਤਭੁਜ ਖਾਨ ਬਹੁ ਰਚ ਦੇਨੇ
0: ਕਉ ਫੂਲ ਰਾਜਾ ਵੈ ਬੈਠਾ ਕਉ ਸਿਮਟ ਪਿਉ ਸੰਕਰੀ ਕੈਠਾ
1: ਸਗਰੀ ਸਿਸਦ ਦਿਖਾਏ ਅਚੰਭਵ ਆਦ ਜਗਾਦ ਸਰੂਪ ਸਯੰਭਵ
0: ਆਵ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿੱਖ ਸੰਗਰੋ
1: ਦੁਸ਼ਟੇ ਅਠ ਪਟੇ ਅਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ
0: ਜੇ ਅਸਤੁਇਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ
1: ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ
0: ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਕਾਲ ਨਿਕਟ ਨੇ ਆਇ ਹੈ
1: ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਰਿਸ਼ਟ ਨੇ ਤਤਕਾਲਾ
0: ਕਿਰਪਾ ਦ੍ਰਿਸ਼ਟਨ ਜਾਏ ਨਾ ਹਰੋ

0: ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
1: ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ
1: ਪੁਜਾਈਆਂ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ
1: ਪੰਜ ਸ਼ਬਦ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
0: ਪੰਚ ਦੂਤ ਤੁਧ ਵਸ ਕੀਤੇ

0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ
1: ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਭੁੱਲੇ ਫਿਰੇ ਦੈਦ ਕਿਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ
1: ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰੇ ਹੋ

0: ਹਰ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਅਜੰਤ ਸਭ ਤੋਂ ਦੋ ਪਾਏ ਕਵੇਖ ਪਰਸਣ ਆਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ
1: ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ
0: ਗੁਰਪ੍ਰਸਾਦੀ ਜੀ

0: ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਈ।
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛਿਓ ਬਵੇ ਕੀ ਆ ਜਾਏ।
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਬਾਣੀ ਤਾਂ ਕੱਚੀ ਸਤਿਗੁਰ ਬਾਚੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਕਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਨਾਨਕ ਸਤਿਗੁਰੂ ਬਾਚੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਰਤਨ ਜਿਤ ਮਨ ਲਾਗਾ ਇਹੋ ਸਮਾਓ
1: ਸਭ ਸਿਤੀ ਮਨ ਮਿਲਿਆ।

0: ਨਾ ਜਾਣੀ।
1: ਅਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਅਹਿ ਨਾਨਕ ਸੋ ਤਦ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ।
1: ਮਨੋ ਕਿਉਂ ਵਿਸਾਰੀਐ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ।
0: ਨਾਨਕ ਇਹ ਵਰਦਾਤਾ

0: ਲਗੀ ਤ੍ਰਿਸ਼ਨਾ ਮਾਇਆ
1: ਅਮਰ ਵਰਤਾਇਆ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
0: ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ
1: ਹਰਾਪਾ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਪਾਇਆ ਜਾਏ ਕਿਸੈ ਬੇਟੋ ਰਹੇ ਲੋਕ ਬਿਲ ਲਾਏ
1: ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ
0: ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਹਰਾਪਾ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ
0: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ।

0: ਵਿੱਚ ਤਾਂ ਤੂੰ ਜਗ ਮੈਂ ਆਇਆ
1: ਹਰਿ ਆਪੇ ਮਾਤਾ ਆਪੇ ਪਿਤਾ ਜੰਜੀਓ ਪਾਏ ਜਗਤ ਦਿਖਾਇਆ
0: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਰਾ ਕੀਤਾ ਤੂੰ ਜਗ ਮੈਂ ਆਇਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰੇ ਅਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ
0: ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
1: ਇਹ ਸਰਵਣੋ ਮੇਰੇ ਹੋ ਸੱਚੇ ਸੁਣੈ ਨੂੰ ਪਠਾਏ
0: ਸੁਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਖਬਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀਓ, ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਆਪਣੀ ਪਵਿੱਤਰ ਗੋਦ ਦਾ ਆਨੰਦ ਬਖਸ਼ ਰਹੇ ਹਨ। ਜੋ ਅੱਜ ਦਾ ਪਾਵਨ ਮੁਖਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮਾਤਮਾ ਇੱਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਇਸ ਸਰੀਰ ਦੇ ਵਿੱਚ ਮੈਂ ਆ ਨਾ, ਕਿ ਜੋ ਕਰ ਰਿਹਾ ਮੈਂ ਕਰ ਰਿਹਾ, ਮੇਰੇ ਤੋਂ ਸਿਵਾਏ ਕੋਈ ਨਹੀਂ ਕਰ ਸਕਦਾ, ਕਹਿੰਦੇ ਓਨੀ ਦੇਰ ਤੱਕ ਪਰਮਾਤਮਾ ਦਾ ਵਾਸਾ ਇਸ ਸਰੀਰ ਦੇ ਵਿੱਚ ਨਹੀਂ ਹੋ ਸਕਦਾ। ਪਰਮਾਤਮਾ ਉਦੋਂ ਹੀ ਇਸ ਸਰੀਰ ਦੇ ਵਿੱਚ ਆ ਕੇ ਵਸੇਗਾ ਜਦੋਂ ਬੰਦਾ ਇਹ ਸੋਚਦਾ ਕਿ ਨਹੀਂ, ਜੋ ਕਰ ਰਿਹਾ ਪਰਮੇਸ਼ੁਰ ਕਰਦਾ, ਜਦੋਂ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਵਾਲੀ ਗੱਲ ਬਣ ਜਾਏਗੀ, ਫਿਰ ਇਹ ਪਤਾ ਲੱਗੇਗਾ ਕਿ ਪਰਮੇਸ਼ੁਰ ਇਸ ਘਰ ਦੇ ਵਿੱਚ ਆ ਕੇ ਵਸ ਗਿਆ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਏ, ਜਿਵੇਂ ਸਮੁੰਦਰ ਦੀਆਂ ਲਹਿਰਾਂ ਜਦੋਂ ਚੜ੍ਹਦੀਆਂ ਨੇ ਤਾਂ ਉਹ ਤੂਫਾਨ ਦਾ ਰੂਪ ਲੈਂਦੀਆਂ ਨੇ, ਪਰ ਜਲ ਉਹੋ ਹੀ ਹੁੰਦਾ ਜਿਹੜਾ ਸਮੁੰਦਰ ਦੇ ਵਿੱਚ ਹੈ, ਬਾਹਰੋਂ ਹੋਰ ਜਲ ਨਹੀਂ ਵੱਧਦਾ, ਉਹਦਾ ਨਾ ਵੱਧਦਾ ਹੈ ਨਾ ਘਟਦਾ ਹੈ। ਇਸੇ ਤਰ੍ਹਾਂ ਜਦੋਂ ਪਰਮਾਤਮਾ ਬੰਦੇ ਦੇ ਅੰਦਰ ਆ ਜਾਏਗਾ, ਪਹਿਲਾਂ ਇੱਕ ਵਾਰੀ ਜ਼ਰੂਰ ਹੁਲਾਰਾ ਆਉਂਦਾ, ਉਸ ਤੋਂ ਬਾਅਦ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਸੱਚੇ ਪਾਤਸ਼ਾਹ ਦਾ ਹੀ ਰੂਪ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬਾਹਰ ਬ੍ਰਹਿਮੰਡ ਦੇ ਵਿੱਚ ਹੈ ਉਹੀ ਬੰਦੇ ਦੇ ਸਰੀਰ ਦੇ ਅੰਦਰ ਵਰਤ ਰਿਹਾ। ਜੋ ਖੋਜੈ ਸੋ ਪਾਵੈ, ਜੇ ਉਹਦੀ ਉਹ ਵਿਚਾਰ ਕਰ ਲਵੇ ਵੀ ਵਾਕਿਆ ਹੀ ਇਹੋ ਕੁਝ ਹੀ ਹੈ, ਤਾਂ ਉਹ ਇਸ ਘਰ ਦੇ ਵਿੱਚ ਆ ਕੇ ਵੱਸਦਾ ਹੈ। ਇਸੇ ਤਰ੍ਹਾਂ ਅੱਗੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਨਹੀਂ ਉਹ ਇੱਦਾਂ ਦਾ, ਨਹੀਂ ਇੱਦਾਂ ਦਾ ਹੈ, ਪਰ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਉਹਨੂੰ ਵੇਖਿਆ, ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ ਨੇ, ਉਹਨਾਂ ਨੂੰ ਪਤਾ ਉਹ ਪਰਮੇਸ਼ੁਰ ਕਿੰਨਾ ਸੁਖਦਾਈ ਹੈ। ਰਹਾਉ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭੇਖਾਰੀ, ਅਛਤ ਰਾਜ ਬਿਸਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਕਹਿੰਦੇ ਜਿਵੇਂ ਇੱਕ ਰਾਜਾ ਸਿੰਘਾਸਨ ਦੇ ਉੱਤੇ ਸੁੱਤਾ ਪਿਆ ਹੋਵੇ ਅਤੇ ਸੁਪਨਾ ਆਵੇ ਉਹਨੂੰ, ਮੈਂ ਭਿਖਾਰੀ ਬਣ ਗਿਆ, ਠੂਠਾ ਲੈ ਕੇ ਮੰਗਦਾ ਫਿਰਦਾ, ਮੇਰਾ ਰਾਜ ਭਾਗ ਖੁੱਸ ਗਿਆ, ਅਤੇ ਉਹਨੂੰ ਇਸ ਗੱਲ ਦਾ ਦੁੱਖ ਮਹਿਸੂਸ ਹੁੰਦਾ। ਉਸੇ ਤਰ੍ਹਾਂ ਕਹਿੰਦੇ ਇਹ ਸਾਡੇ ਸੰਸਾਰੀ ਜੀਵ ਨੇ ਇਹ ਸੋਚਦੇ ਨੇ, ਅਸੀਂ ਇਸੇ ਘਰ ਦੇ ਵਿੱਚ ਰਹਿਣਾ, ਇੱਥੋਂ ਬਾਹਰ ਨਹੀਂ ਜਾਣਾ, ਪਰ ਪਿਆਰਿਓ ਇਹ ਸੰਸਾਰ ਐਸਾ ਹੈ, ਇੱਕ ਸੁਪਨੇ ਦੀ ਨਿਆਈ ਇੱਥੋਂ ਜਾਣਾ ਪੈਣਾ। ਅਤੇ ਗੁਰਬਾਣੀ ਕਹਿੰਦੀ ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿਹਨੂੰ ਤੂੰ ਛੱਡ ਕੇ ਚਲੇ ਜਾਣਾ ਉਹ ਤੇਰੇ ਮਨ ਨੂੰ ਲੱਗਾ ਹੋਇਆ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾਹੇ। ਜਿੱਥੇ ਜਾ ਕੇ ਤੂੰ ਵਾਸਾ ਕਰਨਾ ਉਹਦਾ ਤੈਨੂੰ ਕੋਈ ਫਿਕਰ ਹੀ ਨਹੀਂ। ਫਾਥੇ ਸੇਈ ਨਿਕਲੇ ਜੇ ਗੁਰ ਕੀ ਚਰਨੀ ਪਾਹੇ, ਕਹਿੰਦੇ ਉਹ ਫੜੇ ਹੋਏ ਫਸੇ ਹੋਏ ਜਮਾਂ ਦੀ ਮਾਰ ਤੋਂ ਉਹ ਨਿਕਲਣਗੇ, ਜਾਂ ਮਾਇਆ ਦੇ ਜਾਲ ਦੇ ਵਿੱਚੋਂ ਉਹ ਨਿਕਲਣਗੇ ਜਿਹੜੇ ਸੱਚੇ ਪਾਤਸ਼ਾਹ ਦੇ ਚਰਨ ਫੜਨਗੇ, ਦੂਜੇ ਨਹੀਂ ਤਰ ਸਕਦੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕੁਦਰਤ ਪਾਤਾਲੀ ਅਕਾਲ ਸਿੰਘ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣਿਕ ਤੇ ਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਤ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਵੈ ਸੰਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਵਮ ਗੁਣ ਭਰੀ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁੱਤਦਾ ਰਾਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਭਾਟ ਕੀ ਰਤੇ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮੋਹਿ ਬਟਾਵੂ ਸਿਮਰੂ ਜਾਸ ਬਿਸੰਬਰ ਏਕੇ ਨਾਮ ਜਪਤਿ ਅਗਣਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਕਾਂਖੀ ਏਕੇ ਦਰਸ ਤਹਾਰੂ ਨਾਨਕ ਕੁਨ ਸੰਗ ਮੋਹਿ ਉਦਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਿਛ ਬਿਘਨ ਲਾਗੈ ਪ੍ਰਭ ਕੇ ਸਿਮਰਨ ਅਣਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨ ਵਿਆਪੈ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵਣ ਦਾ ਨਾਨ ਕਰ ਰੰਗਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਪੂਜਾ ਪ੍ਰਭ ਕੇ ਸਿਮਰਨ ਜਪ ਤੇ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਮਨ ਆਪ ਸਿਮਰਾਏ ਨਾਨਕ ਤਾਕੇ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੀ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਹਿਰਦਮਾਏ ਸਮਾਏ ਪ੍ਰਭ ਜੀ ਬਸੈ ਸਾਤ ਕੀ ਰਸਨਾ ਨਾਨਕ ਜਨ ਕਾ ਦਾਰਸ਼ਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੈ ਪ੍ਰਭ ਕੋ ਸਿਮਰੈ ਸੇ ਪਤਵੰਤੈ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੂਤਾਜੈ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੈ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੈ ਪਾਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ ਪ੍ਰਭ ਕੋ ਸਿਮਰੈ ਸੈ ਮੁਖ

हा वै प्रभ को सिमरै तिन सुख बहावै। प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन अणद कनेरे, प्रभ को सिमरै बस अरनेरै। संत कृपा तिन रंजाग, नानक सिमरन पूरे भाग, प्रभ कै सिमरन कार्ज पूरै, प्रभ कै सिमरन कबू न चूरै। प्रभ कै सिमरन हर गुण बानी, प्रभ कै सिमरन सहज समानी, प्रभ कै सिमरन निश्चल आसाना, प्रभ कै सिमरन कमल बिगासारा। प्रभ कै सिमरन अनहद चुनकारू, सुख प्रभ सिमरन कांत न पारू। सिमरै से जन जन को प्रभ मैया, नानक तिन जन सरणी पया। हार सिमरन कर भगत प्रगटाई, हा सिमरन लग बीदु पाई। हा सिमरन पह सद जति दातै, हा सिमरन नीचा कुंड जातै। हार सिमरन तारी सब तरना, सिमर सिमर हर कारण करना। हर सिमरन क्यों सगले अकारा, हर सिमरन में आप निरंकारा। कार कृपा जिस आप बुझाया, नान गुरमुख हर सिमरन तिन पाया। सलोक दीन दर्द दुख पंजना, कट कट नाथ अनाथ, शरण तुम्हारी आयु, नानक के प्रभु साथ अष्टपदी। जय मात पिता सुत मीत न पाई, मन उहा नाम तेरे संग सहाई। जामा प्याण दूध जम दलै, ता केवल नाम संग तेरी चलै। जय मुश्किल हो यत भारी, हर को नाम खन माय उदारी। इन पुनः चरण करतनी तरै, हर को नाम कूट पाप पर हरै। गुरमुख नाम जप मन मेरे, नानक पाव सुख नेरे। सकल सिष्ट को राजा दुखिया, हर का नाम जप तो सुखिया। लाख करोरी बंदना पर, हर का नाम जपत निस्तर। अनक माया रंग तिखना बुझावे, हर का नाम जपत कहावे। जी मार्ग ए जाद अकेला, तै हर नाम संग सहेला। ऐसा नाम बन सदा धियाइया, नान गुरमुख परम गत पाईऐ। छूट नहीं कोलक बाही, नाम जुत पार पराही। अनक बिघन जे आए संघारे, हर का नाम तत्काल उदार। अणक जो जन्मे मर जाम, दाम जपत पावे बिसराम। हाँ बैला मल कबूना तूवै, हर का नाम कूट पाप खूवै। ऐसा नाम जपो मन रंग, नानक पाई है साधक संग। जय मार के गने जाहे ना को सा, हर का नाम उहा संग तो सा। जय पेंडे मह अंध गुबारा, हर का नाम संग उजियारा। जा पंत तेरा को न सजानू, हर का नाम तै नाल पछानू। जा मा प्याण तप्त बहु काम, तै हर के नाम की तुम उपर शाम। जा त्रिखा मन तुझ आ कर खै, तै नानक हर हर अमृत बर खै। भक्त जना की बरतन नाम, संत जना के मन विश्राम। हर का नाम दास की ओट, हर के नाम उदर जन कोट। हर जस करत संत दिन रात, हर हर औख साधक मात। हर जन की हर नाम निदान, पार ब्रह्म जन कीनो दान। मन तन रंगर तेरा गे के, नानक जन कै बिरत बबिके। हर का नाम जन को मुक्त जुक्त, हर का नाम जन को मुक्त जुक्त। हर के नाम जन को तृप्त भुगत, हर का नाम जन का रूप रंग। हर नाम जत कब परे न भंग, हर का नाम जन की वड्याई। हर के नाम जन सुबा पाई, हर का नाम जन को पोग जोग। हर नाम जपत कछ नाही बियोग, जन राता हर नाम की सेवा। नानक पूजे हर हर देवा, हर हर जन के मालक दीना। हर तन जन को आप रब दीना, हर हर जोड़ के उठ स्थानी। हर प्रताप जन वरण जानी, ऊत पोत जन हर अस रातै। सुन समाध नाम रस मातै, आठ पहर जन हर हर जपै। हर का भगत पत्नी छपै, हर की भगत मुक्त भाव करै। नानक जन संग के तेतरे, पार जाते हर को नाम। काम तिन हर हर गुण गाम, सब ते उत्तम हर की कथा। नाम संत दर दुख लता, नाम की महिमा संत हृदय वसै। संत प्रताप दुर सब नसै, संत का संग बड़ पागी पाईऐ। संत की सेवा नाम तिहाईऐ, नाम तुल कछ बरना होए। नानक गुरमुख ना पावे जन कोई सलोक। बहु शास्त्र बहु सिमृति, पेके सर्ब टंडोल। पूजस नाही हरि, नानक नाम अमोल अष्टपदी। जाप ताप ज्ञान तप ध्यान, कट शास्त्र सिमत ज्ञान। योग ब्यास कर्म तम क्रिया, सकल त्याग बन मदि फिरिया। अनक प्रकार किए बहु जतना, पुन दान हमे बहु रतना। सिर कटाए हमे कराते, वर्त निम करे बहु भाती। नहि तुल राम ना विचार, नानक गुरमुख ना जपी इक बार। नौ खंड पितमी फिरा चिर जीवै, मा उदास तपी सरथी। वैगन माय हुंद प्राण, कनक सावर पमदान।
ਨੂਲੀ ਕਰਮ ਕਰੇ ਪਵਾਸਨ ਜੈਨ ਮਾਰਗ ਸੰਯਮਤ ਸਾਧਨ ਨਿਮਕ ਨਿਮ ਕਰ ਸਿ ਟਾਵੈ ਤੋ ਪੀ ਹਮੈ ਮੈਲ ਨਾ ਜਾਵੈ ਹਰ ਕੇ ਨਾਮ ਸਭ ਸਕਸ ਨਾਹੇ ਨਾਨਕ ਗੁਰਮੁਖ ਨਾਮ ਜੁਤ ਕਤ ਪਾਏ ਮਨ ਕਾਮਨਾ ਤੀ ਦਿਸ ਛੱਟੈ ਗਰਬ ਗਵਾਨਾ ਮਨ ਤੇ ਹੁਟੈ ਸੂਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਇੱਕੋ ਬਹੁ ਸਾਧਨਾ ਕਰੈ ਮਨ ਤੇ ਕਬੂਨਾ ਵਿਖਿਆ ਡਰੈ ਜਲ ਧੋਵੇ ਬਹੁਦੇ ਅਨੇਤਾ ਸੁਦਕਾ ਹੋਏ ਕਾਚੀ ਪੀਤਾ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਬੁਦਰੇ ਪਤ ਤੁਮਾ ਬੂਚ ਬਹੁ ਸਿਆਨ ਚਮਕਾ ਭੋ ਵਿਆਪੇ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੀਖ ਅਨੇਕ ਅਗਣ ਨੀ ਬੂਜੈ ਕੂੜ ਪਾਪ ਦੁਰਗਿਨ ਸ਼ਿਜੈ ਛੂਟ ਸਨਾਹੀ ਉਪ ਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰਤੂਤ ਸੰਗਲੀ ਜਮਡਾਨੈ ਗੋਬਿੰਦ ਭਜਨ ਬਿਲ ਤਿੰਨੀ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਹੇ ਪਤਾਰਥ ਜੇ ਕੋ ਮਾਂਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੋ ਕੋ ਆਪਣੀ ਸੁਭਾ ਲੂਰੀ ਸਾਧ ਸੰਗ ਹਮੇਸ਼ੋਰੀ ਜੇ ਕੋ ਜਨਮ ਅੰਤਰ ਡਰੇ ਸਾਜਨਾ ਕੀ ਸਰਨੀ ਪਰੈ ਜਿਸ ਜਨਕ ਪ੍ਰਭ ਦਸ ਪਿਆਸਾ ਅਨੰਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਬਨ ਜਾਂ ਕਾ ਮਨ ਹੋਈ ਸਗਲ ਕਰੀਨਾ ਹਾ ਹਰ ਨਾਮ ਤੁਨ ਕਰ ਕਰ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਸਾ ਜਨਾ ਸੁਖ ਦੁਖ ਜਨ ਸਮ ਦਿਸ਼ਟੇ ਤਾ ਨਾਨਕ ਪਾਪ ਪੁਨ ਨੇ ਪਾ ਨਿਰਤਨ ਕਉ ਤਨ ਤੇਰੂ ਨਾ ਉਨ ਥਾਵੇ ਕਉ ਨਾ ਤੇਰਾ ਥਾ ਨਮਾਨਿਕ ਪ੍ਰਭ ਤੇਰੂ ਮਾਨ ਸਗਰਾ ਕੋ ਦੇਵੂ ਦਾਨ ਕਾਰਨ ਰਾਵਣ ਹਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਨ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਠ ਧਰਮੋ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੂ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਣੀ ਹਰ ਕੋ ਜੜ ਸੁਨ ਰਸਨ ਬਖਾਨੀ ਸਗਲ ਥਾਂ ਤੇ ਤੁਮ ਥਾਂ ਨਾਨਕ ਜਿਕਰ ਵਸਿਆ ਨਾਮ ਸਲੋਕ ਨਿਰਗੁਣ ਯਾਰ ਏਨਿਆ ਸੁਪ੍ਰਭ ਸੁਦਾ ਸੰਭਾਲ ਜਿਨਕੀਆ ਤਿਸ ਚੀਤ ਰੱਖ ਨਾਨਕ ਨਵੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੀਤ ਪ੍ਰਾਣੀ ਕਵਨ ਮੂਲਤੇ ਕਮ ਦੁਸ਼ਟਾਨੀ ਜਿਨ ਤੂੰ ਸਾਧ ਸਵਾਰ ਸਤਿਗਾਰਿਆ ਗਰਭ ਗਰਭ ਅਗਨ ਮਜਨੀ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੁਵਨ ਭੂਜਨ ਸੁਖ ਸੂਧ ਬਿਰਤ ਪਿਆ ਪੁਰਸਾਕ ਸੇਨ ਮੁਖ ਪਿਆ ਬੈਠ ਕੁਦੇਨਾ ਏ ਨਿਰਗੁਣ ਗੁਨੂ ਕਛੂ ਨਾ ਪੂਜੈ ਬਖਸ਼ ਲਿਓ ਤੂੰ ਨਾਂਕ ਸੀ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੂਤ ਭਰਾਤ ਮੀਤ ਪੰਡਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਜੇ ਨਿਸਤ ਭਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁੱਖ ਮੋੜ ਅੰਤ ਵਿਆਪੇ ਨਾਨ ਕਾਢ ਲਿਖ ਪ੍ਰਭ ਆਪੇ ਆਦਿ ਅੰਤ ਆਖਣ ਹਾਰ ਤਿਸੂ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਨੁਤ ਪਾਵੈ ਤਸ ਮੂੜਾ ਮਨ ਲੀ ਲਾਵੇ ਜੋ ਠਾਕੁਰ ਸਤ ਸਦਾ ਹਜੂਰ ਹੈ ਤੱਕ ਉਹਦਾ ਜਾਂਤ ਦੂਰ ਹੈ ਜਾ ਕੀ ਚਲ ਪਾਉ ਦਰਗੇ ਮਾਨ ਸਭ ਸਾਰੇ ਮੁਕਤ ਜਾਨ ਸਦਾ ਸਦਾਏ ਪੂਲਨ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੂਟ ਝੂਠ ਸੰਕ ਮਚੈ ਜੋ ਸਟਨਾ ਸਵਸਤਰ ਕਰ ਮਾਨੈ ਜੋ ਵਣਸੋ ਦੂਰ ਪਰਾਨੈ ਛੂੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਏ ਤਿਸ ਪਰ ਹਰੇ ਚੰਦਨ ਲਿਵ ਤਾਰੇ ਧੋਏ ਕਰਤ ਪੀਤ ਪਤ ਸੰਗ ਹੋਏ ਆਂਧ ਮੈਂ ਪੁੱਤ ਕਰਾਲ ਨਾਨਕਾ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਸ ਜਾਤ ਲੋਕ ਚਾਰਾ ਕਰੇ ਦਿੰਦਾਤ ਬਾਹਰ ਪੇਕ ਅੰਤਰ ਮਲ ਮਾਇਆ ਸਭ ਸੁਨੇਹ ਕਿਸ਼ ਕਰੇ ਸਪਾਇਆ ਬਾਹਰ ਗਿਆਨ ਤਰਾ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਾਪੀ ਲੂ ਸਵਾਨ ਅੰਤਰ ਅਗਨ ਬਾਹਰ ਤਨ ਸਵਾਗਲ ਪਾਤਰ ਕੈਸੇ ਤਰੇ ਅਥਾ ਜਾਂ ਕੇ ਅੰਤਰ ਵਸੀ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਦ ਸੁਣਨ ਦਾ ਕੈਸੇ ਮਾਰਗ ਭਾਵੈ ਘਰ ਗੇ ਲਿਹੋੜਨ ਵਹਾਵੇ ਕਬ ਜਦ ਬੂਜੇ ਡੋਰਾ ਨਸਕੇ ਤੂੰ ਸਮਝੇ ਭੋਰਾ ਕਹਿ ਪੁਸਪੁੱਤਰ ਗਾਵੇ ਗੁੰਗਤ ਯਤਨ ਕਰੇ ਤੋ ਪੀ ਸੁਰਪੰਗਾ ਕਹਿ ਪਿਗਲ ਪਰਬਤ ਪਰ ਪਵਣ ਨਹੀਂ ਹੋਤ ਉਆ ਉਸ ਕਵਣਾ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਹਾਵੇ ਨਾ ਚੀਤਾ ਜੋ ਬਰਾਜਤਾ ਸੁਪ੍ਰੀਤਾ ਬਲੂਆ ਕਹਿ ਗ੍ਰਿ ਪੀਤਰ ਵਸੈ ਅਣਦ ਕੇਲ ਮਾ ਰੰਗ ਰਸੇ ਦ੍ਰਿ ਕੜ ਮਾਨੇ ਮਨੇ ਪ੍ਰਤੀਤ ਕਾਲਾ ਵੈ ਮੂੜਿਆ ਚੀਤ ਬੈਰ ਬਰੂਦ ਕਾਮ ਕ੍ਰੋਧ ਮੋਹ ਝੂਠ ਪਕਾਰ ਮਹਲ ਉਪਦਰੂਹ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਉ ਆਪਣ ਸਭ ਤੇਰੀ ਰਾਸ ਤੂੰ ਮਤ ਤਾਂ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੂੰ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੁਵੇ ਸੁਆਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੇ ਲਾਗੇ ਅਣਸੁਆਏ ਨਾਨਕ ਉਹਨਾਂ ਸੇ ਜਾਏ ਬਿਨਾਵੇਂ ਪਤ ਜਾਏ ਅਸ਼ਟਪਦੇ ਦਾਸ ਬਸਤੂਲੇ ਪਾਸੇ ਪਾਵੇ ਇੱਕ ਬਸਤ ਕਾਰਨ ਕੂਟ ਕੁਵਾਵੇ ਭੀ ਨਾ ਦੇ ਦਸ ਭੀਰ ਲੈ ਤੋਂ ਮੂੜਾ ਕੌ ਕਾਂ ਕਰੇ
ਜਿਸ ਠਾਕੁਰ ਸੁਨਾਈ ਚਾਰਾ ਤਾਕੁ ਕੀਤੇ ਸਦ ਨਮਸਕਾਰ ਆ ਜਾ ਕੇ ਮਨ ਲਾਗਾ ਪ੍ਰਭ ਬੈਠਾ ਸਰਬ ਸੁਖਤਾ ਵਨ ਬੂਠਾ ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਤੋਕ ਨਾਨਕ ਤਿਨ ਪਾਇਆ ਗੁਰ ਸਾਹਿਬ ਆਪਣੀ ਦੇ ਰਾਸ ਕਾਤ ਪੀਤ ਪਰਤੇ ਦੋਲਾਸ ਆਪਣੀ ਬਾਨ ਸਾਹ ਆਪਣੀ ਬਾਨ ਕਸ਼ ਬਾਹਰ ਸਾ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤਿਤਾਪ ਵੀ ਖੋਵੇ ਬਹੁਰ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਪਸਤ ਸਾਗੇ ਰਾਖੇ ਪ੍ਰਭ ਕੀ ਆ ਗਿਆ ਮਾਨੇ ਮਾਥੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਹਿ ਸਦਾ ਦਿਆਲ ਪ੍ਰਾਤਮਾਇਆ ਕੇ ਹੀਤ ਸਰਪ ਰੂਪ ਤੇ ਜਾਣਾ ਰੀਤ ਬਿਰਖੀ ਛਾਇਆ ਸੂਰੰਗ ਲਾਵੇ ਉਬਣ ਸਿਉ ਮਨ ਵਿਸਤਾਵੇ ਜੂਦੀ ਸਿਸੁ ਚੱਲਣ ਹਾਰ ਲੁਪਟਰੀ ਉਤੇ ਅੰਦਰ ਡਾਰ ਬਟਾਉ ਸੂ ਜੋ ਲਾਵੇ ਨੀ ਤਾਂ ਕੋ ਆਤਨਾ ਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਮ ਸਮਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਜਮਣ ਤਨ ਮਾਲ ਮਿਥਿਆ ਕਾਮ ਕੂਦ ਬਿਕਰਾਲ ਮਿਥਿਆ ਰਥ ਅਸਤੀ ਸਵਸਤਰਾ ਮਿਥਿਆ ਰੰਗ ਸਾ ਮਾਇਆ ਪੇਖਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਕਤ ਗਵਾਨ ਅਸਤਰ ਭਗਤ ਸਾਧ ਕਿਸਾਨ ਨਾਨਕ ਜਪ ਜਪ ਜੀ ਵਹਿਰ ਕੈ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਰੈ ਮਿਥਿਆ ਹਸ ਪਾਤਰ ਕੋਹਿਰੈ ਮਿਥਿਆ ਨੇਤਰ ਪੇਖ ਪਾਤਰੀ ਰਵਾਦ ਮਿਥਿਆ ਰਸਨਾ ਪੂਜਣਾ ਨਸਵਾਦ ਮਿਥਿਆ ਚਰਨ ਪਰ ਉਪਕਾਰ ਕੋ ਧਾਵੈ ਮਿਥਿਆ ਮਨ ਪਰ ਲੂਬ ਲਬਾਵੈ ਮਿਥਿਆ ਤਾਨੀ ਪਰ ਪਕਾਰਾ ਮਿਥਿਆ ਵਾਸਲੀਤ ਬਿਕਾਰਾ ਬਿਨ ਪੂਜੈ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਈ ਬਿਥੀ ਸਾਖਤ ਕੀ ਆਰਜਾ ਸੱਚ ਬਿਨਾ ਕੇਹੂਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵ ਤਾਂ ਕਿਦਰ ਗੰਧ ਬਿਨ ਸਿਮਰ ਦਰਣ ਬਿਰਥਾ ਬਹਾਈ ਮੇਕ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇਂਦਰ ਆਰਥ ਦਾਮ ਧਨ ਧਨ ਤੇ ਜੰਜ ਕਟ ਵਸੇ ਹਰ ਨਾਓ ਨਾਨਕ ਤਾਂ ਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁਖ ਗਨ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਪੇਖਨਾ ਕਾਹੂ ਭੀਨ ਆਵਰ ਉਪਦੇਸ਼ ਆਪ ਨਾ ਕਰੇ ਆਵ ਜਾ ਜਨਮੈ ਮਰੈ ਜਿਸਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਾਹਿਬ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੋਨੋਂ ਦੂਰ ਜਨਾਬਤ ਕਿਸੇ ਬਜਾਵਤ ਨੇਰਾ ਪਾਪ ਸ਼ਰਮ ਸਕਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਪਾਤ ਸ ਲੈ ਲੈ ਲਾਏ ਥਾਂ ਤੁਰੰਤਰ ਰਿਹਾ ਸਵਾਏ ਸੋ ਸਿਵ ਜਿਸ ਕਿਰਪਾ ਕਰੀ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਇਆ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਕਮ ਨਮਾਏ ਜੇ ਪ੍ਰਸਾਦ ਸੁਕੰਦ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਪੁਸ ਸੁਖ ਮੰਦਰ ਤਿਸੇ ਤਿਆਸ ਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਅਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾ ਸਦਾ ਤੇ ਧਿਆਵਣ ਜੂਗਾ ਜੇ ਪ੍ਰਸਾਦ ਪੱਟ ਨੂੰ ਹੜਾਵੇ ਤਿਸੇ ਤਿਆਗ ਤਰਲਵਾਵੇ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮਨ ਹਰ ਪੈ ਤਾਕਾ ਜਸ ਗਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੁਜਰ ਮਕਾਨੇ ਜੇ ਪ੍ਰਸਾਦ ਤਰੈ ਤੂੰ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮਾ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਦਰਗਾਹ ਮਾਨ ਪਾਵੇ ਨਾਨਕ ਪਤ ਸਤੀ ਕਰ ਜਾ ਜੇ ਪ੍ਰਸਾਦ ਕੰਚਨ ਦੀ ਸ਼ੀਲ ਵਿਰਾਵਤ ਸੁਰਾਵ ਸੁਨੇ ਜੇ ਪ੍ਰਸਾਦ ਤਿਲਾਵਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਰ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੂ ਨਾ ਪਹੁੰਚੇ ਮਨ ਸਾਹ ਸਾ ਸਿਮਰ ਪ੍ਰਭੂਚੈ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਂਗ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਪਖਨ ਪਹਿਰੀਜੈ ਮਨ ਤਿਸ ਸਿਮ੍ਰਿਤ ਕਾਲ ਸਕੀਜੈ ਜੇ ਪ੍ਰਸਾਦ ਅਸਵਸਤ ਆਸਵਾਰੇ ਮਨ ਤਿਸ ਪ੍ਰਭੂ ਕਮਨ ਵਸਾਰੇ ਜੇ ਪ੍ਰਸਾਦ ਰਾ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਾਨਾ ਜਿਨ ਤੇਰੀ ਮਨ ਬਣਦ ਬੜਾਈ ਊਠ ਪੈ ਸਤ ਤਿਸੇ ਤਿਆਈ ਤਿਸੇ ਤਿਆ ਜੋ ਅਲਖੈ ਇਹਾਂ ਉਹ ਅਨੰਤ ਤ੍ਰਿ ਰੱਖੈ ਜੇ ਪ੍ਰਸਾਦ ਕਰੇ ਪੁਨਮਾ ਦਾਨ ਮਨ ਅਠ ਪੈਰ ਕਾ ਤਸਕਾ ਧਿਆਨ ਮਨ ਅਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਪਿਉਹਾਰੀ ਤਿਸ ਪ੍ਰਭ ਕੋ ਸਾਸ ਸਾਸ ਤੁਤਾਰੀ ਜੇ ਪ੍ਰਸਾਦ ਰੇ ਸੁੰਦਰ ਰੂਪਾ ਸੁਪ੍ਰਭ ਸਿਮਰੋ ਸਦਾ ਅਨੂਪਾ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਮਰੋ ਸਦਾ ਰਾਤ ਜੇ ਪ੍ਰਸਾਦ ਤੇਰੀ ਪਤਰੈ ਗੁਰਪ੍ਰਸਾਦ ਨਗ ਦਸਕੈ ਜੇ ਪ੍ਰਸਾਦ ਸੁਨੇ ਕੰਨਾਦ ਜੇ ਪ੍ਰਸਾਦ ਬਿਖ ਬਿਸਮਾ ਜੇ ਪ੍ਰਸਾਦ ਬੋਲੇ ਮੁਤਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤਕਾਰ ਚਲੇ ਜੇ ਪ੍ਰਸੰਤ ਸਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਸਪੁਰਬ ਤਿਆਗ ਵਰਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੂ ਜੇ ਪ੍ਰਸਾਦ ਉਪ੍ਰਕਟ ਸੰਸਾਰ ਤ੍ਰਿਪਸ ਪ੍ਰਭ ਕੋ ਮੂਲ ਨਾ ਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਰੇ ਕਾਰਜ ਪੂਰਾ ਤਿਸੇ ਜਨ ਮਨ ਸਦਾ ਹਜ਼ੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸੂਰਾ ਜੇ ਪ੍ਰਸਾਦ ਸਭ ਕੀ ਗਾ ਤੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਈ ਜਪੇ ਸੁਨਾਪ ਗਵਾਏ ਸੁ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤਿਮਤਮ ਤੇ ਮਤ ਉਤਮ ਹੋਏ ਸਰਵ ਨਿਧਾਨ ਪਾਪ ਤੇਰੀ ਮਾਇਆ ਆਪ ਕਿਸ਼ਨ ਕਿਨੂੰ ਲਿਆ ਜਿਤ ਜਿਤ ਲਾਭ ਤਿਤ ਲਗਿਆ ਰਣਾਥ ਨਾਨਕ ਕਿਨ ਕਹਿ ਕਿਸ਼ਨਾਥ ਸਲੋਕਾ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਸਾਧ ਸੰਗ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਪੂਜੇ ਪ੍ਰਮਨੇਰਾ ਸਾਧ ਸੰਗ ਸਭ ਹੋ ਤਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਾਮਾ ਵਰਨੇ ਕੌਣ ਪ੍ਰਾਣੀ ਨਾਨਕ ਸੋ ਨਾਨਕ ਸਾਧਕ ਸੋਭਾ ਪ੍ਰਮਾ ਇਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਰੋਰ ਬੈਨ ਸਾਧਕ ਸੰਗ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਭਾਵੈ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦਸੋ ਸਮੀਤ ਸਾਧਕ ਸੰਗ ਮਾਂ ਪਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਸੰਗ ਨਾ ਬੇਗਾ ਪੈਰ ਸਾਧ ਸੰਗ ਨਾ ਇੱਕ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਤ ਵਢਾਈ ਨਾਨਕ ਸਤ ਪ੍ਰਭੂ ਮਨੇ ਆਏ ਸਾਧਕ ਸੰਗ ਨ ਕਬੂ ਹੁਤਾਵੈ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤਰ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਵਸੇ ਥਾਨ ਉੱਚੈ ਸਾਧਕ ਸੰਗ ਬਹਿਲ ਪੂੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕਿਰਪਾਨ ਸਾਧਕ ਸੰਗ ਕੁਲ ਉਧਾਰੇ ਸਾਧ ਸੰਗ ਸਾਜਨ ਮਿਤ ਕਟੰਬ ਨਿਸਤਾਰੇ ਸਾਧੂ ਕੇ ਸੰਗ ਸੂਤਨ ਭਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਸੰਗ ਸੁਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਪੇਟ ਤਹੂਤ ਨਿਹਾਲ ਸਾਧਕ ਸੰਗ ਕੁਲੁਕ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਊਹਾ ਸਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰੜਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੈ ਬਿਸਰੈ ਸਾਧ ਸੰਗ ਸਰਪ ਨਿਸਤਰੈ ਸਾਧਕ ਸੰਗ ਲੱਗੇ ਪਰ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਈ ਹਮਾਰੇ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧਕ ਮਹਿਮਾ ਵੇਦਨਾ ਜਾਣੈ ਜੇਤਾ ਸੁਣੇ ਤਿੱਤਾ ਵਖਿਆਨੈ ਸਾਧਕ ਉਪਮਾ ਤੇ ਗੁਣ ਤੇ ਦੂਰ ਹੈ ਸਾਧਕ ਉਪਮਾ ਰਹੀ ਭਰਪੂਰ ਹੈ ਸਾਧਕ ਸੋਭਾ ਕਾ ਨਾਹੀ ਅੰਤਾ ਸਾਧਕ ਸੋਭਾ ਸਦਾ ਬੇਅੰਤਾ ਸਾਧਕ ਸੋਭਾ ਉੱਚੇ ਉੱਚੀ ਸਾਧਕ ਸੋਭਾ ਮੂਹ ਤੇ ਮੋਚੀ ਸਾਧਕ ਸੋਭਾ ਸਤਿਬਨੇ ਆਈ ਨਾਨਕ ਸਤਿ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰਨਾ ਭੇਖੇ ਬਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਰੇਪ ਬ੍ਰਹਮ ਗਿਆਨੀ ਸਦਾ ਅੰਦਰ ਦੁੱਖ ਜੈਸੇ ਸੂਰ ਸਰਬ ਕਾ ਸੁਖ ਬ੍ਰਹਮ ਗਿਆਨੀ ਕੇ ਦਿਸ਼ਟ ਜ਼ਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਤੇਜ ਏਕ ਜੂਬ ਸਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਕੋ ਨਾਉ ਨਾਨਕ ਜੀ ਪਾਵ ਕਾ ਸਹਿਸ ਭਾਉ ਬ੍ਰਹਮ ਗਿਆਨੀ ਜਿਨ ਮਤੇ ਨਿਮਲਾ ਜੈਸੇ ਮੈਲਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨੁ ਪ੍ਰਕਾਸ ਹਸਤ ਤਰ ਉਪਰ ਆਕਾਸ ਬ੍ਰਹਮ ਗਿਆਨੀ ਮਿੱਤਰ ਸਤ ਸਮਾਨ ਬ੍ਰਹਮ ਗਿਆਨੀ ਕੈ ਨਾ ਹੀ ਬਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਉੱਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਦਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਕਲ ਕਰੀਨਾ ਤਮਰਸ ਬ੍ਰਹਮ ਗਿਆਨੀ ਚੀਂਦਾ ਬ੍ਰਹਮ ਗਿਆਨੀ ਕੇ ਸਭ ਪਰਮਿਆ ਬ੍ਰਹਮ ਗਿਆਨੀ ਤੇ ਕਛ ਬੁਰਣਾ ਭਿਆ ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਾਸੀ ਬ੍ਰਹਮ ਗਿਆਨੀ ਬੰਧ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਨਾਸ ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਪਕਾਰ ਵਾਹਾ ਬ੍ਰਹਮ ਗਿਆਨੀ ਕੈ ਨਾ ਹੀ ਧੰਦਾ ਬ੍ਰਹਮ ਗਿਆਨੀ ਲਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਜਗਤ ਬ੍ਰਹਮ ਗਿਆਨੀ ਅਬੂ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਸਵਾਸ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਲ ਬ੍ਰਹਮ ਗਿਆਨੀ ਕਾ ਨਹੀਂ ਬਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹਿਤਾ ਬ੍ਰਹਮ ਗਿਆਨੀ ਕਹਿ ਹੋਈ ਅਚਿੰਤਾ ਬ੍ਰਹਮ ਗਿਆਨੀ ਕਾ ਨਿਰਮਲ ਮੰਤਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਬਰ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਡ ਪਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਜੀ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ
ब्रह्म ज्ञानी की कीमत ना है ब्रह्म ज्ञानी के, सकल मन माए ब्रह्म ज्ञानी का कौन जाने भेद, ब्रह्म ज्ञानी की उस आदि सा ब्रह्म ज्ञानी का कथन जाए दाख, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की कथ ब्रह्म ज्ञानी जान है, ब्रह्म ज्ञानी के अंत ना पार, नानक ब्रह्म ज्ञानी को सब संस्कार, ब्रह्म ज्ञानी सब सृष्टि का करता, ब्रह्म ज्ञानी सत जीव है नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरुष दाता, ब्रह्म ज्ञानी अनाथ का नाथ, ब्रह्म ज्ञानी का सब सब ऊपर हाथ, ब्रह्म ज्ञानी का सगले कार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी सलोक, तारे जो त्रिनाम सर्व मैं पेखे भगवान, निमक निमक ठाकुर नमस्कार, नानको पस सगुण स्तारेपदी मिशना ही रसना पर समान मैं पीतन रंजन दर्श पात्र रूप में पेखी नेत्र सात की टैल संहित करना सुने का की नंदा सप्ते जाने अपस्क मंदा, गुरु प्रसाद विख्या प्रहर है मन की वासना मन तैट रह इंद्रिजत पंक्त दुखते रात, नानकूट मध्य को ऐसा अपर सु वैष्णु सूर्य सुपर सुप्रसन्न, विष्णु की माया ते हुए भिन्न कर्म करत हुए नह कर्म ते वैष्णु कंदर मल धर्म काहु फुल की शानी बाश केवल भगत कीत संग्राचे मान तरंतर समुन गोपाल सुभ प्रभुत कृपाल, आप दृढ़ है अपने नाम जपावे नानक वैष्णु परम गत पावे, गुप्ती भगवंत भगत का रंग सगल त्यागे दुष्ट का संग, मानते बिन से सगला परम कर पूजे सगल पार, ब्रह्म सा संग पापा मल कावे, तिस पौती की मत तो होए बगुंद की चाल करे तनीत, मन तन अर्पे विषन प्रीत, हर कै चरण हृदय बसावे, नानक ऐसा भगवती भगवंत को पावे, सुपंत जो मन प्रभु दे राम नाम आत्म मैं सोदे, राम नाम सारस पीवे, सुपंडित के पतिजा जीवैर की कथा हृदय बसावे, सुपंडित फिर जून नावे, वेद प्राण समृत बुझा मूल है सुख म जाने अस्तूर, चौवरना को देव देश नानक उस पंडित को सदा दीस, बीज मंत्र सर्व को ज्ञान चौवरना में जप को नाम, जो जो जपे तिसकी कत होए सा संग पावे जन को, कार कृपा अंतर तारे बस प्रीत मुक्त पात्र को तारे, सर्व रूप का कुद नाम कल्याण रूप मंगल गुण गाम, काहू जुक्त कितना पाइये धर्म नांग तस्मिल जिस लिखा तुर कर्म, जिसके मन पार ब्रह्म का निवास, तिसका नाम सत रामदास, तिसका नाम सत रामदास, आत्म राम तिस नदरी आया, दास संतन पैतन पाया, सदा निकट निकट हर जान, सुदास दुर्गे प्रवान, अपने दास को आप कृपा करे, तिस दास को सब सूजी पर संगल संगा सगल संगातम उदास, ऐसे जुक्त नानक रामदास, प्रभु की आज्ञा तुम हितावन जीवन मुक्त सुखावे, तैसा हरक तैसा सोग सदानंद नहीं भोग, तैसा स्वर्ण तैसी संबाटी, तैसा अमृत तैसी विखाटनी, तैसा मान तैसा विमान, तैसा रंग तैसा राजान, जो वरताए साई युक्त नानक ऊपर कही है जीवन मुक्त पार ब्रह्म के ठक सगले ठाओ, जित चित का रखे तैसा तिन नाम, आपे करण करावन जोग प्रभु पावे, सोई फन होग पसरे आप होए अनंत रंग, लखे न जाए पार ब्रह्म के रंग, जैसी मत दे तैसा प्रगास, पार ब्रह्म करता विनाश, दास दास दा दयाल, सिमर सुन नानक पै निहाल, सलोक उस्तत करे अनेक जन अंत न पारावार, नानक रचना प्रभ रची, बाबदन प्रकार अष्टपदी हुए कई कोट आष्टपदी, कई कोट हुए पुजारी, कई कोट आचार व्यवहारी, कई कोट पैतीर्थवासी, कई कोट बन परमे दासी, कई कोट वेद के स्रोते, कई कोट तपसर होते, कई कोट आत्म ध्यान धारे, कई कोट कब का विचार है, कई कोट नवत नाम त्यावे, नान करते का अंत न पावे, कई कोट अपाय बमानी, कई कोट अंत अज्ञानी, कई कोट कीर्पन खटोर, कई कोट अपिगतम नकोरा, कई कोट पर दर्प को हरा, कई कोट पर दुख न करा, कई कोट माया सरमा है, कई कोट प्रदेश प्रभाव है, जित जित लाभ तित तित लगना, नान करते की जाने करता रचना, कई कोट सुदिति जोगी, कई कोट राज रस भोगी, कई कोट पंखी सर्व पाए, कई कोट पाथर पिरख नपजाए, कई कोट पवन पानी बसंतर, कई कोट देश पुमंडल, कई कोट सस्य सुर नखत्तर, कई कोट देव दान इंद्र सिर सतर, सागल समग्री अपने सुतारे, नाग जिस पा तिस निस्तारे, कई कोट राजस्ताम सात, कई कई कोट प्रेत वेद प्राण सिमरता स्ता शास्त, कई कोट की रतन समुंदा, कई कोट नाना प्रकार जनता, कई कोट की चिरजीवा, कई कोट गिरी मेर स्वर्ण थीव, कई कोट जक इंद्र पिशाच, कई कोट भूत प्रे शुक्र मृगाच, सप्ते नेरे सबुदे दूर नानका पितरिया भरपूर, कई कोट पताल के वासी, कई कोट नरक सुरग निवासी,
ਕਈ ਕੂੜ ਜਨਮੈ ਜੀਵੈ ਮਰੈ, ਕਈ ਕੂੜ ਬੋਜੋ ਨਹੀਂ ਫਿਰੈ, ਕਈ ਕੂੜ ਬੈਠ ਖਾਏ, ਕਈ ਕੂੜ ਕਾਲ ਤਕ ਪਾਹੇ, ਕਈ ਕੂੜ ਕੀ ਧਨਵੰਤ, ਕਈ ਕੂੜ ਮਾਇ ਮੈਂ ਚਿੰਤ ਜੈ ਜੈ ਪਾਣਾ ਧਤੇ ਰਾਖੇ ਨਾਨ ਸਭ ਕਿਛ ਪ੍ਰਭ ਕੀ ਹਾਥੇ, ਕਈ ਕੂੜ ਪੈ ਬਰਾਗੀ ਰਾਮ ਨਾਮ ਸੰਗਤ ਨੂੰ ਲਾਗੀ, ਕਈ ਕੂੜ ਪ੍ਰਭ ਕੋ ਕੋ ਜੰਤੇ ਆਤਮੈ ਪਰਮ ਲਹੰਤੇ, ਕਈ ਕੂੜ ਦਸਮ ਪ੍ਰਭ ਪਿਆਸ ਤਿਨ ਕੋ ਮਿਲੇ ਪ੍ਰਭ ਵਿਨਾਸ, ਕਈ ਕੂੜ ਮਾਂਗੇ ਸਤਸੰਗ ਪਾਰ ਪ੍ਰਭ ਤਨ ਲਾਗਾ, ਰੰਗ ਹੋਏ ਆਪ ਸੁਪ੍ਰਸੰਨ ਤੇ ਜਨ ਸਦਾ ਧਨ ਧਨ, ਕਈ ਕੂੜ ਕਣੀ ਅਰਖੰਡ, ਕਈ ਕੂੜ ਆਕਾਸ਼ ਬ੍ਰਹਿਮੰਡ, ਕਈ ਕੂਟ ਹੋਏ ਅਵਤਾਰ, ਕਈ ਜੁਗਤ ਕਿਨੂੰ ਵਿਸਥਾਰ, ਕਈ ਵਾਰ ਪਸਰੂ ਪਸਾਰ, ਸਦਾ ਸਦਾ ਕੰਕਾਰ, ਕਈ ਕੂਟ ਕੀ ਨਿਵ ਭਾਤ, ਪ੍ਰਭ ਤੋ ਹੀ ਪ੍ਰਭ ਮਾਤ, ਤਾਂ ਕਾਂਤ ਨਾ ਜਾਣੇ ਕੋਈ ਆਪੇ ਆਪ ਪ੍ਰਭ ਸੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੂਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤਾ ਤੁਮ ਪ੍ਰਗਾਸ, ਕਈ ਕੂਟ ਤਤ ਕੈ ਬੇਤੇ ਸਦਾ ਨਾਰੇ ਕੁਨਿਤਰੇ, ਕਈ ਕੂਟ ਨਾਮ ਰਸ ਪੀਵਰੈ ਅਮਰ ਪੈ ਸਦ ਸਦ ਹੀ ਜੀਵੈ, ਕਈ ਕੂਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ, ਕਾਰਨ ਕਰਨ ਪ੍ਰਭੇ ਕੈ ਦੂਸਰਣਾਹੀ ਕੋਏ, ਨਾਨਕ ਤੁਸ ਬਲਹਾਰ ਨੇ ਜਲ ਤਲ ਮਹੀ ਹਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ, ਜੋ ਤੁਸ ਪਾਵੇ ਸੋਏ ਹੋ, ਖਿਨ ਮਥਾਵਤ ਅਪਨਹਾਰਾ ਅੰਤਨੀ ਕਿਸ਼ ਪਾਰਾ ਵਾਰਾ, ਹੁਕਮੇ ਤਾਰ ਦੁਰਹਾਵੇ, ਹੁਕਮੇ ਹੁਕਮ ਸਮਾਵੇ, ਹੁਕਮ ਉੱਚ ਨੀਚ ਵਿਵਹਾਰ, ਹੁਕਮੇ ਪ੍ਰਕਾਰ ਕਰਕੇ ਦੇਖਣੀ ਵੜਿਆਈ, ਨਾਨਕ ਸਭ ਮੈਂ ਰਹਿ ਸਮਾਈ, ਪ੍ਰਭ ਭਾਵੇ ਮਨੁਕਤ ਪਾਵੇ, ਪ੍ਰਭ ਭਾਵੇ ਤਾਂ ਪਤ ਤਰਾਵੇ, ਪ੍ਰਭ ਭਾਵੇ ਪਿੰਨ ਸਾਸਤ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਖੇ, ਪਰ ਭਾਵੇ ਤਾਂ ਪਤਤ ਉਧਾਰੇ, ਆਪ ਕਰੇ ਆਪਣੀ ਵਿਚਾਰ ਹੈ, ਦੁਆ ਸਿਰ ਕਿਆ ਸੁਵਾਮੀ, ਖੇਲੇ ਬਖਸੇ ਅੰਤਰ ਜਾਮੀ, ਜੋ ਭਾਵੇ ਸੋ ਕਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਣ ਆਵੇ, ਕਾ ਮਨੁੱਖ ਤੇ ਕਿਆ ਹੋਏ ਆਵੇ, ਜੋ ਤੁਸ ਪਾਵੇ ਸੋ ਹੀ ਕਰਾਵ, ਇਸ ਕੇ ਹਾਥ ਤੋਂ ਤਾਂ ਸਭ ਕੁਛ ਲੈ, ਜੋ ਤੁਸ ਪਾਵੇ ਸੋ ਹੀ ਕਰੇ, ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣਾ ਬਚੇ, ਪਰਮੇ ਫੂਲਾ ਦੈ ਦਿਸਾਵੇ, ਨਿਕਮ ਚਾਰ ਕੁੰਟ ਫਰਿਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਂ ਨਾਮ ਲੈ, ਖਿਨ ਮੈਂ ਨੀਚ ਕੀਚ ਕੋ ਰਾਜ, ਪ੍ਰਭ ਬ੍ਰਹਮ ਗਰੀਬ ਨਿਵਾਜ, ਜੋ ਜਾਂ ਕਾ ਦਿਸ਼ਟ ਕਸੁਨ ਆਵੇ, ਤਿਸ ਤਤਕਾਲ ਦੈ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ, ਜੀਵਨ ਸਭ ਤਿਸ ਕੀ ਰਾਸ, ਕਟਕਟ ਪੂਰਨ ਪਰਮ ਪ੍ਰਗਾਸ, ਆਪਣੀ ਬਨਤਾ ਬਣਾਈ, ਨਾਮ ਜੀਵੇ ਦੀ ਬੜਾਈ, ਇਸ ਕਾ ਬਲ ਨਾਈ ਸਾਥ ਕਰਨ ਕਰਾਂ ਸਰਬ ਕੋ ਨਾਥ, ਅਗਕਾਰੀ ਵਪਰਾਜੀਓ, ਜੋ ਤੁਸ ਪਾਵੇ ਸੋਈ ਫਣਤੀ ਹੋ, ਕਬੂ ਉਚਨੇ ਸਮੈ ਬਸੈ, ਕਬੂ ਸੂ ਘਰ ਕ ਰੰਗ ਹਸੈ, ਕਬੂ ਨਿੰਦ ਚੰਦ ਵਿਵਹਾਰ, ਕਬੂ ਵਿਕਾਸ ਪਿਆਲ, ਕਬੂ ਬੇਤਾ ਬ੍ਰਹਮਚਾਰ, ਨਾਨਕਾ ਮਲਾਵਨ ਹਾਰ, ਕਬੂ ਨਿਰਤ ਕਰ ਵਪਾਤ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾਂ ਕ੍ਰੋਧ ਬਕਰਾਲ, ਕਬੂ ਸੁਰਬ ਕੀ ਹੋ ਤਰਵਾਲ, ਕਬੂ ਹੋਏ ਬਹੇ ਬਡ ਰਾਜਾ, ਕਬੂ ਬਿਖਾਰੀ ਨੀਜ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੈ, ਕਬੂ ਪਲਾ ਪਲਾ ਕਾਵੈ, ਜੋ ਪ੍ਰਭ ਰਾਖੇ ਤਿਵੀ ਰਹਿ, ਗੁਰਪ੍ਰਸਾਦ ਨਾ ਸਚ ਕੈ, ਕਬੂ ਹੋਏ ਪੰਡਿਤ ਕਰ ਵਿਖਿਆਨ, ਕਬੂ ਮੋਹ ਤਾਰੀ ਲਾਵੇ ਧਿਆਨ, ਕਬੂ ਤਟ ਤੀਰਥ ਸਨਾਨ, ਕਬੂ ਸਿਵ ਸਾਧਕ ਮੁਕਿਆਨ, ਕਬੂ ਕੀਰਤ ਅਸਤੰਗ ਜੀਆਨ, ਜੋ ਭਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭ ਪਾਵੈ ਤੇ ਬਿਰਨ ਚਾਵੈ, ਜੋ ਤੁਸ ਪਾਵੈ ਸੋਏ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਸੰਗ ਤੇ ਪਾਵੈ, ਉਸਤਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਤਨ ਕੋ ਨਹੀਂ ਬਿਨਾਸ, ਮੰਤਰ ਨਾ ਵਰਤੇ ਗਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋ ਤੁਸੰਗ ਜੋ ਜ਼ਮਾਨਾ ਮਿਟ ਗਿਆ, ਗਵਨ ਪਾਏ ਬਿਸ ਰਾਮ, ਨਾਨਕ ਪ੍ਰਭ ਕੇ ਸਤਿਕਰਬਾਰ ਸਲੋਕ, ਸੁਖੀ ਵਸੇ ਮਸਕੀਨੀ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੇ, ਜਿਸ ਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਸਵਾਨ, ਜੋ ਜਾਣੇ ਵੈ ਜੋ ਬਨਵੰਤਾ, ਸੋਤ ਵਿਸ਼ਟਾ ਕਾ ਜਨਤਾ, ਆਪ ਸੋ ਕਰਮੰਤ ਕਹਾਵੈ, ਜਨਮ ਰੇ ਵਜੋਨ ਪਰਮਭਾਵੇ, ਤਨ ਭੂਮਿਕਾ ਜੋ ਗਰੀ ਗਵਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੇ ਸੁਖ ਪਾਵੇ, ਤਨਵੰਤਾ ਹੋਏ ਕਰ ਗਰਬਾਵੇ, ਤੇਰੇ ਸਮਾਨ ਕਰ ਸੰਗ ਨਾ ਜਾ, ਬਾਲਸ ਕਰਮਾਨ ਉਪਰ ਕਰਿਆਸ, ਪਲ ਪਿੱਤਰ ਤਾ ਕਾ ਹੋਈ ਬਿਨਾ, ਸਭ ਤੇ ਆਪ ਜਾਣੇ ਬਲਵੰਤਾ, ਕਿਸਮੇ ਹੋਈ ਜਾਏ ਬਸਵੰਤਾ, ਕਿਸੇ ਨਾ ਵਧੇ ਆਪ ਅਹੰਕਾਰੀ, ਧਰਮ ਰਾਜ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਵਿਵਹਾਨ, ਸੋ ਜਨ ਨਾਨਕ ਤਰਕੇ ਪ੍ਰਵਾਨ, ਕੋਟ ਕਰਮ ਕਰੇ ਹੰਤਾਰੇ, ਸਰਮ ਪਾਵੇ ਸਗਲੇ ਪ੍ਰਥਾਰੇ, ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਾ ਤਮਨੀ ਦਰਵੈ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਪਲਾ ਕਹਾਵੈ, ਤਿਸੇ ਪਲਾਈ ਨਿਕਟ ਨਾ ਆਵੈ, ਸਰਬ ਕੀ ਰੇਣ ਜਾਂ ਕਾ ਮਨ ਹੋਏ, ਕਉ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝਤੇ ਕਸੋਏ, ਤਬ ਇਸ ਕੋ ਸੁਗਨਾਈ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਕਰ ਵਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਚਲਨਾਈ ਚੀਤਾ, ਜਬ ਲਗ ਮੋਹ ਮਗਨ ਸਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਛੂਟੈ,
ਸੈਸ ਖਟੇਲਾ ਕੋਟ ਧਾਵੈ ਤਿਰਤਨਾਵੇ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕਹਿ ਕਰੈ ਨੈ ਤਿਰਤਾਵੇ ਖਪ ਕਪ ਮਰੈ ਬਿਨਾ ਸੰਤੋਖ ਨਾਹੀ ਕੋ ਰਾਜੇ ਸੁਪਨ ਮਰੂਰਥ ਪਿਥੇ ਸਭ ਕਾਰਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ।

0: ਸਭ ਕੁਛ ਆਪਣੇ ਚਤਵ ਕਰਨੇ ਹਾਰ ਕੌਤੇ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਬਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸੱਚ ਸਭ ਕੀਂਦਾ ਕੋਟ ਮਦੈ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਪਖਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰ ਸੋ ਜਨ ਦ੍ਰਿਣਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਆਰ ਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਿਲੀਨ ਸੰਤ ਕੈ ਦੁਖਣ ਸੋਭਾ ਤੇ ਹੀਨ ਸੰਤ ਕੇ ਤੇ ਗੁਰ ਰੱਖੇ ਨਾ ਕੋਈ ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜਿਉਂ ਲਵੈ ਸੰਤਨ ਕੈ ਦੁਖਣ ਸਰਬ ਜਿਉਂ ਨੂੰ ਪਾਏ ਸੰਤ ਕੈ ਦੁਖਣ ਤ੍ਰਿਗ ਜਿਉਂ ਕਿਰਮਾਏ ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੁਛ ਛਲੈ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖਣ ਨੀਚ ਨੀਚ ਆਏ ਸੰਤ ਦੁਖੀ ਕਥਾ ਹੋ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ ਸੰਤ ਗਨੰਦਕ ਮਾਂ ਧਾਈ ਸੰਤ ਗਨੰਦਕ ਟਿਕਨਾ ਭਾਈ ਸੰਤ ਗਨੰਦਕ ਮਾਂ ਧਿਆਰਾ ਸੰਤ ਗਨੰਦਕ ਪਰਮੇਸ਼ਰ ਮਾਰਾ ਸੰਤ ਗਨੰਦਕ ਰਾਜ ਤੇ ਹੀਣ ਸੰਤ ਗਨੰਦਕ ਦੁਖੀ ਹਰ ਦੀਨ ਸੰਤ ਗਨੰਦਕ ਕੋ ਸਰਬਰੋਗ ਸੰਤ ਗਨੰਦਕ ਕੋ ਸਦਾ ਬਿਜੋਗ ਸੰਤ ਗਨੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾਫੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਉਣ ਲੱਗ ਗਿਆ ਸੰਤ ਕੇ ਦੁਖੀ ਕੋ ਸਭ ਤਿਆਗ ਗਿਆ ਸੰਤ ਕਾ ਦੁਖੀ ਮਾਂ ਘਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰਿਆ ਸੰਤ ਕੇ ਦੁਖਣਾ ਸੁੱਖ ਤੇ ਡਰਿਆ ਸੰਤ ਦੁਖੀ ਕੋ ਸੰਤ ਕੇ ਦੁਖੀ ਕੋ ਨਾ ਹੀ ਠਾ ਉਹਨਾਂ ਨੂੰ ਸੰਤ ਭਾਵ ਦਾ ਲੈ ਮਿਲਾਏ ਸੰਤ ਕਾ ਦੁਖੀ ਅਤਿ ਬੀਜ ਤੇ ਟੁੱਟਿਆ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਿਆ ਸੰਤ ਕਾ ਦੁਖੀ ਦੇਣ ਭਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਹਸ ਬਿਨਾਂ ਮਿਰਥੇ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਹੈ ਨਾ ਆਪਣ ਵੀਜਾ ਪੀ ਖਾਏ ਨਾ ਸੰਤ ਕੇ ਦੁਖੀ ਕਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਉਂ ਬਿਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰੱਜ ਜੋ ਭਾਵ ਕਿੰਦ ਨਹੀਂ ਧਰਾਪਾ ਸੰਤ ਕਾ ਦੁਖੀ ਛੁਟਿਆ ਕੇਲਾ ਜੋ ਬੁਆੜ ਤਿਲਕੇ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿੱਥਿਆ ਕਹਿਤ ਕੀਰਤਨ ਨਿੰਦਾ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਪਾਵੈ ਸੋ ਇੱਥੇ ਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੁਦਰ ਗਿਆ ਮਿਲਾ ਸਜਾਏ ਸੰਤ ਕੇ ਦੁਖੀ ਸਦਾ ਸਿੱਖ ਆਈ ਹੈ ਸੰਤ ਕੇ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕੇ ਦੁਖੀ ਉੱਠ ਚਲਿਆ ਨਿਰਾਸਾ ਸੰਤ ਕੇ ਦੁਖ ਨੂੰ ਤਿਸ਼ਟਾ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪੈ ਕੀਰਤਨ ਮੇਟਿਆ ਕੋਈ ਨਾ ਜਾਣੈ ਸੱਚਾ ਸੋਏ ਸਭ ਕੁਛ ਤਿਸਕਾ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਖੁਦ ਹੀ ਆਪਣਾ ਖੇਲ ਆਪ ਕਰਨੇ ਹਾਰ ਦੂਸਰੇ ਕੌਣ ਕਾਮ ਵਿਚਾਰ ਜਿਸਨੂੰ ਕਿਰਪਾ ਕਰੇ ਤੇ ਸਭ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਾਂ ਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ ਅਸ਼ਟਪਦੀ ਮਾਨੁਖੀ ਡੇਕ ਬਿਰਤੀ ਸਭ ਜਹਾਨ ਦੇਵਨ ਕੋ ਵੇਖਿਆ ਭਗਵਾਨ ਜਿਸ ਕੇ ਦੀਆ ਰਹਿ ਅਗਾਏ ਬੋਰ ਨੂੰ ਤਿਸ਼ਨਾ ਲਾਗੇ ਆਏ ਮਾਰਿਆ ਰੱਖੇ ਕੋ ਆਪ ਮਾਨੁਖਾ ਕਿਸ਼ਨਾਈ ਹਾਥ ਤਿਸਕਾ ਕੰਬੂ ਸਗੋ ਤਿਸਕਾ ਨਾਮ ਰਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗਿਆ ਕੋਈ ਉਸਤਤ ਮਨ ਮੈਂ ਕਰਨ ਰੰਕਾਰ ਕਰਮਨ ਮੇਰੇ ਸਰ ਵਿਵਹਾਰ ਨਿਰਮਲ ਰਸ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲੈ ਜੀਓ ਨੈਨੋ ਪੇਕ ਠਾਕੁਰ ਕਰ ਅੰਗ ਸਾਧਸੰਗ ਬਿਨਸੈ ਸਭਸੰਗ ਚਰਨ ਚਲੋ ਮਾਰੋ ਗੋਬਿੰਦ ਮਿੱਟੇ ਪਾਪ ਜਪੀ ਹਰ ਬਿੰਦ ਕਰ ਕਰਮ ਸਰਵਣ ਹਰ ਕਥਾ ਹਰ ਦਰ ਨਾਨਕ ਉਜਲ ਮੱਥਾ ਵਡਭਾਗੀ ਤੇ ਜਨ ਜਗ ਮਾਏ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਉਸੇ ਤਨ ਮੰਤ ਗਣੀ ਸੰਸਾਰ ਮੰਤਨ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕ ਇੱਕ ਇੱਕ ਪਛਾਨੈ ਤੁਤ ਕੀ ਉਸੋ ਜੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੂਜੈ ਤਸੀ ਜਨ ਤ੍ਰਿਸ਼ਨਾ ਬੂਜਿਆ ਸਾਧ ਸੰਗ ਹਰ ਹਰ ਜਸ ਕਹਿਤ ਸਰਬਰੋਗ ਤੇ ਅਰਜਨ ਰਹਿਤ ਅੰਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉੱਪਰ ਸੀ ਜਨ ਕੀ ਆਸਾ ਤਸਕੀ ਅਟੀ ਜਮ ਕੀ ਵਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਗ ਨਾਨਕ ਤਿਸ ਨ ਲਾਗੇ ਦੂਖ ਜਿਸ ਕੁ ਹਰ ਪ੍ਰਭ ਮਨ ਚਿਤਾਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਿਆ ਸੋ ਸੇਵਕੋ ਕਿਸ ਤੇ ਡਰਿਆ, ਜੈਸਾ ਸਾਥ ਐਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੀਜਿਆ, ਗੁਰੂ ਪ੍ਰਸਾਦ ਤਸਾ ਬੂਜਿਆ, ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ, ਉਹਨੇ ਕਿਸ ਜਨਮ ਨੇ ਕਿਸ ਮਰਿਆ, ਆਪਣੀ ਚਲਤਾ ਵੀ ਕਰਿਆ, ਹੁਣ ਜਾਵਣ ਦਿਸ਼ਟਨ ਦਿਸ਼ਟਾ ਕੇ ਕਾਰੀ ਧਾਰੀ ਸਭ ਸਿਸ਼ਟ, ਆਪੇ ਆਪ ਸਗਲ ਮੈਂ ਆਪ ਜੁਗਤਰਾਏ ਥਾਪ ਥਾਪ, ਅਵਿਨਾਸੀ ਨਾ ਹੀ ਕਿਸ਼ਕੰਡ ਧਾਰਨ ਧਾਰਿਓ ਬ੍ਰਹਿਮੰਡ, ਲੱਖ ਭੇਵ ਪੁਰਖ ਪ੍ਰਤਾਪ, ਆਪ ਜੀ ਪਾਏ ਦਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁਸੂਭਾ ਬੰਤ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰੂ ਕਛ ਜਾ ਭੈ ਨਿਹਾਲ, ਹੁਣ ਕਿਸੇ ਵਸੋਈ ਲੱਗੇ ਜਿਸ ਨੂੰ ਕਿਰਪਾ ਕਰਿਆ ਬਡਭਾਗ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਨ, ਜੋ ਕੁਛ ਕਰ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸਿਆ ਸੰਗ, ਸਹਿ ਸੁਭਾਏ ਹੋਏ ਸੋ ਹੋਏ, ਕਰਨਾ ਯਾਰ ਪਛਾਣੈ ਸੋਏ, ਪ੍ਰਭ ਕਾ ਕੀ ਅਜਨ ਮੀਟ ਲਗਾਨਾ, ਜੈਸਾ ਸਾਤ ਐਸਾ ਦਿਸਟਾਨਾ, ਜਿਸ ਤੇ ਉਪਜਤ ਸਮਾਏ ਸਮਾਏ, ਸੁਖ ਨਿਧਾਨ ਨੂੰ ਬਣੇ ਆਏ, ਆਪਸ ਕਹੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਣ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾ ਕੇ ਸਿਮਰਨ ਦੁਰੀਐ ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢਣ ਹਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਰਬ ਕੀ ਜਨਤਾ ਜਿਸ ਮਨ ਮਾਇ, ਤਿਸ ਤੇ ਬਿਰਥਾ ਕੋਈ ਨਾ ਹੈ, ਰੇਮਨ ਮੇਰੀ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਣ ਕੀ ਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਈ, ਤਿਸ ਬਿਨਾ ਹੀ ਤੇਰਿਆ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾ ਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਤਨਵੰਤ ਆਏ ਕਿਆ ਕੋ ਗਰਬ ਹੈ, ਜਾਂ ਸਭ ਤਿਸ ਕਹਿ ਦੀਆ ਦਰਬ ਹੈ, ਸੂਰ ਹੈ ਜੇ ਕੋ ਕੁਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ, ਜੇ ਕੋ ਹੋਏ ਬੈ ਦਤਾਰ, ਤਿਸ ਦੇ ਨਿਹਾਰ ਜਾਣੇ ਗਵਾਰ, ਜਿਸ ਗੁਰਪ੍ਰਸਾਦ ਉੱਟੇ ਹੋ ਰੋਗ, ਉਹਨਾਂ ਨੂੰ ਸੋਚਣ ਸੁਧਾਰ ਰੋਗ, ਜੋ ਮੰਦਰ ਕੋ ਥਾਮੈ ਥੰਮਣ, ਅਤੇ ਗੁਰ ਕਾ ਸ਼ਬਦ ਮਨੇ ਅਸ ਥੰਮਣ, ਜਿਉਂ ਪਾਖਾਣ ਨਾ ਵਿਚੜ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀ ਭਗ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਵਿਗਾਸ, ਜੋ ਮਾਂ ਧਿਆਨ ਮੈਂ ਮਾਦਕ ਪਾਵੈ, ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਛੋ ਤੂਰ, ਨਾਨਕੀ ਅਲੋਚਾ ਪੂਰ, ਮਨ ਮੂਰਖ ਕਾਹੇ ਬਿਲਾਈਐ, ਪੁਰਬ ਲਿਖੇਗਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇ ਮਨਹਾਰ ਵਰਤਿਆ, ਤੂੰ ਤੁਸੈ ਚਤਾਰ, ਜੋ ਕੁਛ ਕਰਿਆ ਸੋਈ ਸੁਖਮਾਨ, ਭੁਲਾ ਕਾਏ ਫਿਰਿਆ ਜਹਾਨ, ਕਰੁਣ ਬਸਤਾ ਹੀ ਤੇਰਾ ਸੰਗ, ਲਭ ਰਸਲੋ ਵੀ ਪਤੰਗ, ਰਾਮ ਨਾਮ ਜਪਿ ਹਿਰਦੇ ਮਾਇ, ਨਾਨਕ ਪਾਸੇ ਥੀ ਕਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਂ ਜਿਵੇਂ ਮਾਂ ਲਿਓ ਮਨ ਮੋਹ, ਰਾਮ ਨਾਮ ਮਿਰਦੈ ਮੈਂ ਧੋ ਲਾਦ, ਖੇਪ ਸੰਤਾ ਸੰਜਾਲ, ਉਹ ਤਿਆਗ ਵੇਖਿਆ ਜੰਜਾਲ, ਧਨ ਧਨ ਕਹਿ ਸਭ ਕੋਈ ਮੁਖ ਜਲ ਦਰ ਗਿਆ ਸੋਈ, ਇਹ ਵਪਾਰ ਵਿਰਲਾ ਵਪਾਰੇ, ਨਾਨਕ ਦਾ ਸਤ ਬਲਿਹਾਰੇ, ਚਰਨ ਸਾਧਕੇ ਧੋਏ ਧੋਏ ਪੀਓ, ਅਰਬ ਸਾਧਕ ਆਪਣਾ ਜੀਓ, ਸਾਧਕ ਤੁਰ ਕਰੋ ਇਸ਼ਨਾਨ, ਸਾਧ ਉੱਪਰ ਜਾਈਆ ਕੁਰਬਾਨ, ਸਾਧ ਸੇਵਾ ਉਡਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਐ, ਅਨਕ ਬਿਗਨ ਤੇ ਸਾਧੂ ਰਾਖਿਆ, ਗੁਣ ਗਾਇਮ ਤਰਸ ਆਖਿਆ, ਉੱਠ ਗਈ ਸਮ ਤੈਂ ਦਰੇ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤੇ ਕੋ ਜੀ ਵਾਲਣ ਹਾਰ, ਪੂਗੇ ਕੋ ਦੇਵਤਾ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕੀ ਦਸਕਾਓ ਕਰਨਾ ਯੋਗ, ਤਿਸ ਬਿੰਦੂ ਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦੇ ਨੈਣੀ, ਸਭ ਤੇ ਜਿੰਦਰ ਮਿਲੇ ਕਰਨੀ, ਕਰ ਕਿਰਪਾ ਜਿਸ ਗੁਣ ਆਉਂਦੀ ਹੈ, ਨਾਨਕ ਸੋ ਜਿੰਦਰ ਮਲਥੀ ਹੈ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨਾ ਵਿਆਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਕੋ ਹੋਏ, ਸੱਚ ਕਰਨੀ ਸੱਚਤਾ ਕੀ ਰਹਿ, ਤੋ ਸੱਚ ਹਿਰਦੇ ਸੱਚ ਮੁੱਖ ਹੈ, ਤੋ ਸੱਚ ਦਿਸ਼ਟ ਸੱਚ ਆਇਆ ਘਰ, ਸੱਚ ਵਰਤੇ ਸੱਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਤਾ, ਸਲੋਕ ਰੂਪ ਨਰੇਕ ਨਰੰਗ ਕੇਸ਼ ਤੇ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸੇ ਪਰੇ ਨਹੀਂ ਕਿਛ ਕੋਏ, ਸਰਮੰਤਰ ਏਕੋ ਸੋਏ, ਆਪੇ ਬਿਨਾਂ ਆਪੇ ਦਾਨਾ, ਗੈਰ ਗਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਹ ਤੇਰੇ ਕੀ ਚਰਨੀ ਪਾਓ, ਨਾਨਕਿਆ ਮਨ ਇਹ ਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋ, ਗਰਨ ਪਰਮ ਜਖ ਨੇਤਰ ਹੋਰ, ਤਿਸਕਾ ਮੰਤਰਾ ਜਾਣੇ ਹੋਰ, ਅੰਦਰ ਰੂਪ ਮੰਗਲ ਸਾਹ ਜਾਕੈ, ਸਰਬ ਥੋਕ ਸੁਣੀਏ ਕਰ ਧਾਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਅਗਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ ਸਕਲ ਦੇਵਾ ਹਾਰੇ, ਅਵਗਾਏ ਪਿਤਾ ਕੇ ਜਨਮ ਕੇ ਜਾਣੇ ਭੂਲ, ਸਗਲ ਸਪਰੋਈ ਆਪਣੇ ਸੂਤ ਸਮਤ ਗਿਆਨ, ਧਿਆਨ ਜਿੰਦੇ ਜਨਦਾਸ ਨਾਮ ਧਿਆਵੈ, ਸੇ ਤੇ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੇ ਫਿਰ ਆਵੈ ਜਾਏ,
2: ਊਚ ਨੀਚ ਤਸਕਿਆ ਸਥਾਨ ਜੈਸਾ ਜਿਨ੍ਹਾਂ ਵੇ ਦੱਸਿਆ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਰਹੇ ਕਿ ਰੰਗ ਨਾਨਾ ਬਿਦ ਕਿਨੂੰ ਵਿਸਥਾਰ ਪ੍ਰਭਾ ਬਨਾਸੀ ਇੱਕ ਓਂਕਾਰ ਨਾਨਾ ਚਲਤ ਕਰੇ ਕਿਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਵਿਦ ਕਰਬੰਤ ਬਣਾਈ ਆਪਣੀ ਕੀਮਤਾਂ ਪੇ ਪਾਈ ਸਭ ਕੁਝ ਤਸਕਿਆ ਸਭ ਤਸਕਿਆ ਠਾਓ ਜਪ ਜਪ ਜੀਵੇ ਨਾਨਕ ਕਰਨਾਓ ਨਾਮ ਕੇ ਤਾਰੇ ਸਗਲੇ ਜੰਤੋ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਨ ਗਿਆਨ ਧਿਆਨ ਨਾਮ ਕੇ ਤਾਰੇ ਹਸਪਤਾਲ ਨਾਮ ਕੇ ਤਾਰੇ ਸਗਲੇ ਕਾਰ ਨਾਮ ਕੇ ਧਾਰੇ ਪੁਰੀ ਅਸਾ ਪਾਵਣ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰਕੇ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮਾ ਸੋ ਜਨਗਤ ਪਾਏ

ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਾਹਿਬ ਮੈਂ ਸਮਾਣੀ ਸਤਿਕਰਮ ਜਾ ਕੀ ਦਰਸ਼ਨਾ ਸਤ ਮੂਲ ਸਤ ਸਤ ਉਤਪਤ ਸਤਿਕਰਨੀ ਨਿਰਮਲ ਨਿਰਮਲੀ ਜੀ ਸਭਜਾਇ ਸਦਾ ਭਲੀ ਸਤਿਨਾਮ ਪ੍ਰਭ ਕਰ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰਤੇ ਪਾਈ ਸਤ ਵਚਨ ਸਤ ਉਪਦੇਸ਼ ਸਤ ਜਨਜਾ ਕਰੇ ਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਹੈ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਆਪਣਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਨਾਨਕ ਸੁਭਾਵ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤ ਦੁੱਖ ਘਟਨ ਹਾਰ ਜਾ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੇ ਸੰਗੇ ਅਗਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਓਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤਿਆਮਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸੱਚ ਸੁਮਤਾ ਬੂਝਣਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਔਰ ਦੇ ਜਿਨ ਮਾਨਿਆ ਕਨਕ ਨਾਮ ਤਨ ਮੂਲ ਪਛਾਣਿਆ ਜਾ ਕਰੇ ਤੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸੰਬੰਧ ਪ੍ਰਗਟਾਇਆ ਪੈ ਤੇ ਨਿਰਪੋਏ ਬਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਬਸ ਮਾਏ ਲੈ ਬਸ ਗੜਾਈ ਦਾ ਕੋ ਪਿੰਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆ ਘਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕੇ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਣ ਹਾਰਾ ਸੇਵਕੀ ਰੱਖ ਨੰਕਾਰਾ ਸੋ ਸੇਵਕ ਜਿਸਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੰਵਾਰੇ ਆਪਣੇ ਜਨਕਾ ਪਰਦਾ ਢੱਕ ਕੇ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆਪਦ ਰੱਖਿਆ ਤਾਂ ਕਿ ਆਤਮ ਕੋਈ ਨਾ ਲਾਖਿਆ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਇਆ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲਰਾ ਕੇ ਬਸਮ ਕਰੇ ਲਸਕਰ ਕੋਟ ਲਾ ਕੇ ਜਿਸਕਾ ਸਾਹਸ ਨ ਕਾਟ ਤਾਪ ਤਾਕ ਰੱਖ ਦੇ ਕਰ ਹਾਥ ਮਾਨਸ ਯਤਨ ਕਰਤ ਬੋ ਭਾਤ ਸਕੇ ਕਰਤ ਬਿਰਥਿਆ ਜਾਤ ਮਾਰਾ ਨਾ ਰੱਖਿਆ ਵਰਨਾ ਕੋਈ ਸਰਬਜੀਆਂ ਕਾ ਰੱਖਿਆ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਮਤਲਬ ਅਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅਮਰ ਤੇ ਮੰਤੰਤਰ ਪੀਆ ਨਾਮ ਨਿਤਨ ਜਿਨੀ ਗੁਰਮੁਖ ਪਾਇਆ ਤੁਸ ਕਿਸ਼ ਅਵਰ ਨਾ ਹੀ ਦਸਟਾਇਆ ਨਾਮ ਧੰਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਤਾਨੇ ਮੰਤਰ ਨਾਮੇ ਨਾਮ ਸਮਾਨੀ ਉਠ ਬੈਠ ਸੋਵਤ ਨਾਮ ਕਉ ਨਾਨਕ ਜਨ ਕੇ ਸਦਕਾਮ ਬੋਲੋ ਜਸ ਜੇ ਬਦ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੁਰਿਆ ਸਮਾਏ ਜੋ ਆ ਵਸੋ ਜਾਣੇ ਪ੍ਰਭ ਆਪਣੇ ਕੋ ਗੁੰਬਛਾਨੇ ਤੁਸੀਂ ਮੈਂ ਕੌਣ ਬਖਾਨਾ ਤੁਸਕਾ ਗੁਣ ਗਾਏ ਕਹਿੰਦਾ ਜਾਣੂ ਆਠ ਪੈ ਪ੍ਰਭ ਸਹਿ ਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨੇ ਆਪਣਾ ਤਿਨ ਜਨ ਦੇਹ ਜਨ ਆਪਣਾ ਪ੍ਰਭੂ ਪਛਾਤਾ ਸੁਜਨ ਸਰਬ ਸੁਖ ਦਾਤਾ ਤਸਕੀ ਸਰਮ ਸਰਬ ਸੁਖ ਪਾਵੈ ਤਸਕੇ ਦਰਸਾ ਭਾਵ ਮਿਟਾਵੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਅਮਨ ਜਾਨ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਕਰ ਗੁਣ ਗਾਉ ਅਸ਼ਟਪਦੀ ਸਤਿਗੁਰੂ ਸਿੱਖੀ ਕਰੈ ਬ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਰੈ ਗੁਰਬਚਨੀਆ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਲਤ ਬਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ਼ਨ ਜਨਾਵੈ ਹਰ ਨਾਮ ਦੇ ਸਤਿ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕੰਮ ਹੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਰਿਆ ਨਾ ਵਨਕ ਬਾਰ ਕੋਈ ਕੁਬਲ ਜਾਉ ਸਰਮਦਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪਣਾ ਹੀ ਕਿਸ਼ ਭਰਮ ਸਹਿਜ ਜਨ ਬਲਿਆ ਨਾ ਜਾਈਏ ਨਾਨਕ ਕਹਿਤਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਬੇਰਤ ਬਨੀਤ ਪਰਸਤ ਚਰਨ ਗਤ ਨਿਰਮਲ ਜੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਭਜਨ ਕਰਨਾ ਅਗਾਨੇ ਮਨ ਸੰਤੋ ਕਦਮ ਪਤੇ ਆਨੇ ਪੂਰਾ ਗੁਰ ਆਖਿਓ ਜਾ ਕੇ ਮੰਤਰ ਅੰਮ੍ਰਿਤ ਦਿਸ ਵੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਹੈ ਤਸਲੇ ਮਿਲਾਏ ਜੇ ਭਾਈ ਗੁਸਤਦ ਅਨੇਕ ਸਤਿਪੁਰਖ ਪੂਰਨ ਬਾਬੇ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਮੋਚਤ ਪ੍ਰਭ ਨਿਰਵਾਣੀ
ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਹਿੰਦਾ ਭਾਈ ਅਨਕ ਭਗਤ ਬੰਧਨ ਨਿਤ ਕਰਿਆ ਚੰਨ ਕਮਲ ਹਿਰਦੈ ਸਮਰੈ ਸਤ ਬਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਭਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਹੀਂ ਕਦੇ ਬਿਨਾਂ ਹਾਸ ਹੋ ਜਾ ਕੇ ਮਨ ਪ੍ਰਗਟੇ ਗੁਣ ਤਾਸ ਹੋ ਅੱਠ ਪੈਰ ਹਰ ਕਹਿਣਾ ਅਮਲੇ ਸੱਚ ਉਪਦੇਸ਼ ਸੇਵ ਕੋ ਦੇਹ ਮੋਹ ਮਾਇਆ ਸੰਗ ਦਾ ਲੇਪ ਮਨ ਮੇਰਾ ਕਿਆ ਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤਹਿ ਤੇ ਨਾਸੇ ਤਬ ਤੁਮੈ ਠੰਡ ਵਰਤਾਈ ਅੰਤ ਪਿਆ ਦੁਖ ਨਾ ਟੇ ਭਾਈ ਜਨ ਮਨ ਗਿਮਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪੋਏ ਬਸੇ ਸਗਲ ਵਿਆਦ ਮਨ ਤੇ ਕਿਸੇ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਪਨਾ ਮਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨਾਨ ਕਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਜਿਤ ਪ੍ਰਭਾ ਬਣਾਏ ਆਪਣੀ ਕੀਮਤ ਬੇਪਾਏ ਹਰ ਬਿੰਦੂ ਜਨ ਆਈ ਕੋਈ ਸਰਮੰਤਰੇ ਕੋ ਸੋਏ ਹੋਤ ਪੋਤ ਰਵੈ ਰੂਪ ਰੰਗ ਪੇ ਪ੍ਰਗਾ ਸਾਧਕ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਅਨੁਸਾਰ ਅਸ਼ਟਪਦੀ ਸੰਜਨ ਅਮਲ ਕਰੋ ਵਿਚਾਰ ਏਕ ਸਿਮਰ ਨਾਮ ਅਧਾਰੋ ਪਵ ਸਮੀਤ ਵਿਸਾਰੋ ਚੰਨ ਕਮਲ ਮੈਂ ਉਧਾਰੋ ਕਨ ਕਨ ਸੁ ਪ੍ਰਭ ਸਮਰਾਤ ਦਿੜਖਰ ਗਉ ਨਾਮ ਰਵਥ ਧਨ ਸੰਚੋ ਭਗਵੰਤ ਸੰਜਨ ਕੇ ਨਿਰਮਲ ਮਨ ਤੇ ਏਕ ਆਸਰਾ ਕੋ ਮਨ ਮਾਇਨਾ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕਉ ਚਾਰ ਕੁੰਡ ਟੁੱਟਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤ ਬਾਛੇ ਅਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾ ਕੋ ਕਰੇ ਭਲੀ ਕਰਨੀ ਸਾ ਸੁਭਾ ਭੱਜਰ ਕੀ ਸਰਨੀ ਅਨਕ ਭਾਵੇ ਰੋਗ ਨ ਜਾਏ ਰੋਗ ਮਿਟਿਆਰਾ ਉਖਦ ਲਾਏ ਸਰਮ ਨਿਧਾਨ ਮੈਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਵਰ ਕੇ ਨਾਏ ਦੈਦ ਸਤਾਵਤ ਆਵੈ ਠਾਏ ਤੱਕ ਆਵੈ ਠਾਏ ਦੈਦ ਸਤਾਵਤ ਆਵੈ ਠਾਏ ਤੱਕ ਬਿਘ ਨਾ ਲਾਗੇ ਕੋਈ ਜਾ ਕਰੇ ਦੈ ਬਸਿਆ ਸੋਏ ਕਲਤਾ ਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨ ਸਹਿ ਪੂਰਨ ਹੋਏ ਆਸ ਬੁੱਧ ਬਰ ਆਤਮ ਪ੍ਰਕਾਸ਼ ਤਿਤ ਕਰ ਜਾਏ ਬਸੇ ਅਭਿਨਾਸੀ ਕਿ ਉਹਨਾਂ ਨੇ ਘਾਟੀ ਜਮ ਫਾਸੀ ਤਤ ਵਿਚਾਰ ਗਏ ਜਨ ਸਾਚਾ ਜਨਮ ਮਰਿਆ ਸੋ ਕਾਚੋ ਕਾਚਾ ਆਵਾ ਗਾਉਣ ਮਿਟੇ ਪ੍ਰਭ ਸੇਵ ਆਪ ਤਿਆਗ ਸਨ ਗੁਰਦੇਵ ਜਨ ਆਧਾਰ ਹੋ ਸਿਮਰ ਪ੍ਰਾਣ ਆਧਾਰ ਅਨੁਕੁਪਾਵਨਾ ਛੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਬਲ ਪਾਏ ਸੰਗ ਨ ਚੱਲ ਸੇਰਿਆ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟਾਂਬਰ ਬਣਤਾ ਹਿੰਦੇ ਗੌਦੋਂ ਗਮ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਹਿੰਦੇ ਗਾਉ ਕੌਣ ਛਿਟਕਾਰਾ ਸਸਤੀ ਰੱਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿੰਦੀ ਤਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲੋ ਇਤਮਾ ਰੁਚੀਤ ਚਰਨ ਕਮ ਰੱਖੋ ਮਨ ਮਾਇ ਚੰਨ ਜਨ ਕੇ ਕਿਲ ਬਿਗ ਜਾਏ ਆਪ ਜਪਵਾਰੋ ਨਾਮ ਜਪਾਓ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤਾ ਗੁਣਾਉ ਸਹਿ ਸੁਭਾਈ ਨਾਨਕ ਗੁਣ ਗਾਉ ਗੁਣ ਗਾਵ ਤੇਰੀ ਉਤਰ ਸਮੈਲ ਬਿਨਸੇ ਵਿਖ ਫੈਲ ਹੋਏ ਚਿੰਤ ਬਸੈ ਸੁਖਨਾਲ ਸਾਸ ਗ੍ਰਾਸਰ ਨਾਮ ਸੰਭਾਲ ਸਾੜ ਸਿਆਣ ਸਗਲੀ ਮਨਾ ਸਾਸੰਗ ਭਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਹਾਰ ਰਹੀਆਂ ਸੁਖਦਰ ਗੈ ਜੈਕਾਰ ਸਰਨੰਤਰੇ ਕੋ ਦੇਖ ਕੋ ਨਣ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰੇ ਕੋ ਮਨਮਾਹ ਏਕ ਸਿਮਰੇ ਕੋ ਮਨਿਆਹ ਏਕੋ ਜਪ ਏਕੋ ਸਲਾਹ ਏਕ ਸਿਮਰੇ ਕੋ ਮਨਿਆਹ ਏਕ ਗੁਣ ਗਾਉ ਅਨੰਤ ਮੰਤਨ ਜਪ ਏਕ ਭਗਵੰਤ ਏਕੋ ਏਕ ਏਕ ਰਾਪ ਪੂਰਨ ਪੂਰ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਦ ਗਏ ਮੰਤ ਅਨੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੋ ਅਰਨਾਮ ਸਾਜਨਾ ਕੀ ਮੰਗ ਤੂਰ ਪਾਰ ਪ੍ਰਭ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਹ ਸਾਹ ਪ੍ਰਭ ਤੋਂ ਮੈਂ ਧਿਆਉ ਚੰਨ ਕਮ ਸੋ ਲਾਗੇ ਪ੍ਰੀਤ ਭਗਤ ਕਰਨ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਸ਼ਟਮਾ ਸੁਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਯੰਤਰ ਪਤਾਨੇ ਪੂਰਨ ਪੁਰਖ ਨਹੀਂ ਡੁਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੇ ਸੰਗ ਪਰੇ ਸਮਾਨ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਲਿਵ ਲਾਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੂੰ ਸਦਾ ਦੇ ਹਾਲ ਬੰਧਨ ਘਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰ ਜਿਸ ਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੇ ਜੇ ਘਾਲ ਨਾ ਭਾਨੈ ਸੁਖ ਬਿਸਰੇ ਜੇ ਕੀਆ ਜਾਨੈ ਸੁਖ ਬਿਸਰੇ ਜਿਨ ਸਭ ਕੀ ਦੀਆ ਸੁਖ ਬਿਸਰੇ ਜੇ ਜੀਵਨ ਜੀਆ
ਸੋ ਕਿਉਂ ਬਿਸਰਾ ਜੀ ਮੈਂ ਰੱਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੋ ਕੋ ਬਿਸਰਾ ਜੀ ਵਰਤੇ ਕਾਢਾ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਦਾ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਨਾਮ ਜਪਾਓ ਭਗਤ ਪਾਏ ਧਰੀ ਸੰਸਾਰ ਬਿਨ ਭਗਤੀ ਤਨੋ ਸ਼ੀਸ਼ਾਰ ਸ਼ਰਬ ਕਲਿਆਣ ਸੁਖ ਨਿਧ ਨਾਮ ਬੂਟ ਜਤ ਪਾਏ ਬਿਸਰਾਮ ਸਲ ਦੁਖ ਅਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨਿਤ ਰੁਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਪਉ ਜਨ ਕੇ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਇੱਕ ਬਦ ਜੇ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤਾ ਪ੍ਰਤਪਾਲ ਆਦਿ ਪੁਰਖਾਂ ਕਰਤਾਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਇ ਲਾਵੇ ਮਨ ਹੀ ਤਮ ਨਿਰਗੁਣਿਆ ਨੀਚੇ ਜਾਣ ਨਾਨਕ ਤੁਮਰੀ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਗ ਪਾਏ ਇੱਕ ਨਿਮ ਕਰਕੇ ਗੁਣ ਗਾਇਨ ਗਲਾਜ ਭੋਗ ਵੜਿਆਈ ਅਰਕ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦਿਆ ਵਸੈ ਗੁਰਮੰਤੋ ਸਾਧ ਸੰਗਤ ਪ੍ਰਭ ਦੇਵ ਨਿਵਾਸ ਹੋ ਸਰਬ ਸੁਖ ਨਾਨਕ ਪ੍ਰਗਾਸ ਲੋਕ

ਹੀ ਫਿਰ ਜਾ ਫਸਟ ਬਦੀ ਜਬ ਆਕਾਰ ਏ ਕਸ਼ਨਾ ਦਿਸਟੇਤਾ ਪਾਪਨ ਦਬ ਕੇ ਤਿਉਤਾ ਜਬ ਧਾਰੀ ਆਪਣ ਸੁਨ ਸਮਾਦ ਤਾ ਬੈਰ ਵਿਰੋਧ ਕੀ ਸੰਕਮਾਤ ਜਬ ਇਸਕਾ ਬਰਨ ਚਿੰਨ ਜਾਪਦ ਤਾ ਵਰਖ ਸੂਕ ਹੋ ਕਿਸੇ ਵਿਆਪ ਤੋਂ ਜਬ ਆਪਣਾ ਪਾਪ ਪਰ ਬ੍ਰਹਮ ਤਾ ਮੋਹ ਕਾਂਕਸ਼ ਹੋਤ ਭਰਮ ਆਪਣ ਕੇਲਾ ਭਰਤੀਜਾ ਨਾਨਕ ਨਿਹਾਰ ਨਾ ਦੂਜਾ ਜਬ ਬੋਧ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕੋ ਕਿਸ ਕੋ ਗਣੀ ਜਬ ਏਕਿਆ ਰਕਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਾਪ ਸਿਵ ਸਖਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਤ ਡਰ ਹੈ ਆਪਣੇ ਜਲਦਾਪ ਕਰਨੇ ਹਾਰ ਨਾਨਕ ਕਰਤੇ ਕਾ ਨਾਨਕ ਠਾਕੁਰ ਰਕਮ ਪਾਰ ਅਵਿਨਾਸੀ ਸੁਖ ਆਪਣਾ ਆਸਣ ਦਾ ਜਨਮਨ ਕਹੋ ਕਾਮ ਨਾਸਨ ਜਾਂ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ਼ ਹੋਏ ਜਾ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ਼ ਪੂਛਤ ਲੇਖਾ ਜਬ ਨਾਥ ਨੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣਾ ਆਪ ਆਪ ਹੀ ਤਰਜਾ ਨਾਨਕਾ ਆਪਣ ਰੂਪ ਆਪ ਹੀ ਪ੍ਰਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤਬ ਬਿਨਮੈਲ ਕਹੋ ਕਹਿ ਧੋਤਾ ਜਨ ਰੰਜਨ ਨਿਰੰਕਾਰ ਨਿਰਭਾਣ ਤੇ ਕੌਣ ਕਮਾਣ ਕੌਣ ਵਿਭਾਣ ਜਾਂ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਲਗਤ ਕੋ ਕੀਸ ਜਾਂ ਜੋ ਸਰੂਪੀ ਜੋ ਸੰਗ ਸੰਭਾਵੈ ਤਾਂ ਹੈ ਕਿਸੇ ਭੂਖ ਕਮਣ ਤ੍ਰਿਪਤਾਵੈ ਕਰਨ ਕਰਾਵਣ ਕਰਨ ਹਾਰ ਨਾਨਕ ਤੇ ਕਰਨ ਸਮਾਰ ਜਾਂ ਬਾਪੀ ਸੋਭਾ ਆਪਣੇ ਸੰਗ ਨਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਬ ਕਲਾਪੇ ਪ੍ਰਵੀਨ ਤਾ ਵੇਦਕ ਦੇਵ ਕਹਾ ਕੂਚੀਨ ਜੈ ਅਬ ਆਪਣਾ ਪਾਪ ਉਤਾਰੈ ਤੋ ਸਗਨ ਸਗਨ ਕਾ ਵਿਚਾਰ ਜਬ ਆਪਣਾ ਊਚ ਆਪਣਾ ਨੇਰਾ ਤੇ ਕੌਣ ਕਹਿ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ ਜੈ ਛਲ ਛੇਦ ਭਿਸਮ ਆਇਆ ਹੂਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਦੇ ਸਤੇ ਗੁਣ ਕਾ ਨਾਹੀਂ ਪ੍ਰਵੇਸ਼ ਹੋ ਜਾਏ ਕਿਆ ਹੀ ਕੇ ਭਗਵੰਤਾ ਦੇ ਕੌਣ ਚਿੰਤਕ ਸਲਾਗਿਆ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਦੇ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਾ ਪ੍ਰਚੁ ਪ੍ਰਪੰਚ ਕਾਰ ਤੇ ਗੁਣ ਮੈਂ ਕਿਨੂੰ ਬਿਸ

ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਸਟਾਰ ਅਸ਼ਟਪਦੀ ਆਪ ਕਰੇ ਆਪ ਸੁਨਿਹਾਰ ਆਪੇ ਕਾ ਵਿਸਤਾਰ ਜਤ ਪਾਸ ਸਿਸ਼ਟੋ ਪਾਏ ਆਪਣੇ ਬਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਬਜੈਕਟ ਬਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਗਿਆ ਦੀਨ ਜਲ ਨਾਥ ਗੁਣ ਆਦਿ ਜਿਸ ਰੱਖ ਸੁਖ ਨ ਮਾਰੇ ਸੋ ਮੂਹ ਜਿਸ ਮਨ ਵਿਸਾਰੇ ਤਸਤਾ ਜਬਰ ਕਹਿ ਕੁਝ ਆਏ ਸਭ ਸੇ ਦੇਖ ਮਨੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਆਦ ਅੰਤਰ ਬਾਰ ਜਾਨੂੰ ਸਾਥ ਗੁਣ ਨਿਧਾਨ ਬੇਅੰਤ ਬਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਨ ਆਪ ਅੰਤਰ ਜਾਮੀ ਰਿਹਾ ਬੇ ਆਪ ਪ੍ਰਤਪਾਲ ਜੀ ਅਨੁਭਵ ਭਾਤ ਜੋ ਜੋ ਰਚੇ ਉਹ ਸੁਤ ਸਹਿਤਿਆਤ ਭਾਵਤ ਸਲਾਈ ਮਿਲਾਏ ਪਤ ਕਰੇ ਅਰ ਕਿਉਂ ਗਾਏ ਮਨ ਅੰਤਰ ਵਿਸ਼ਵਾਸ ਕਰ ਮਨਿਆ ਕਰਨਾ ਨਾਨਕੇ ਕਿ ਜਾਣਿਆ ਜਾਣ ਲੱਗ ਰਿਹਾ ਕਿ ਨਾ ਤਸਕੀ ਆਸਨ ਬਿਰਥੀ ਜਾਏ ਸੇਵ ਕੋ ਸੇਵਾ ਬਣੇ ਆਯੂ ਕੰਬੂਜ ਪਰਮ ਪਦ ਪਾਈ ਸਥਿਤ ਪਰਮਾਈ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਕਰ ਪ੍ਰਭ ਆਪੇ ਮਿਲੇ ਸਾਹ ਸੰਗਤ ਕਰੋ ਨਾ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲੱਭ ਦੇਖਾ ਕਰੋ ਉਧਾਰ ਅੰਤ ਬਚਨ ਕੇ ਗੁਣ ਗਾਓ ਪ੍ਰਾਂਤ ਨ ਕਹਿ ਸੁਹਾਓ ਵਾਟ ਪੈਰ ਪ੍ਰਭੇ ਖੁਨੇਰਾ ਮਿਟੇ ਗਿਆਨ ਬਸਿਆ ਹਨੇਰਾ ਸੁਣੋ ਦੇ ਸਿਰ ਤੇ ਬਸਾਵੋ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੋਏ ਲਿਓ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਵਰਗੀ ਪੂਰੀ ਦੇਖਿਆ ਜਿਸ ਮਨ ਬਸਿਆ ਤੇ ਸਾਜ ਪ੍ਰੀਖਿਆ ਮਨ ਤਾਂ ਨਾਮ ਜਪੋਲੇ ਬੁਲਾਏ ਦੁੱਖ ਦਰਦ ਮਨ ਦੇ ਪਉ ਜਾਏ ਸੱਚ ਵਪਾਰਖ ਰਹੋ ਅਪਾਰੀ ਦਰ ਕਹਿ ਵੇਖੇ ਤੁਮਹਾਰੀ ਕਟੇ ਗ੍ਰਹਿ ਕੁਮਨ ਮਾਏ ਨਾਨਕ ਪੌਰ ਨਾ ਪਉ ਜਾਏ ਤਿਸੇ ਦੂਰ ਗਾਂ ਕੋ ਜਾਏ ਉਪਰੇ ਰੱਖਣਾ ਅਰਤੇ ਆਏ ਨਿਰਭੋਜ ਪੈ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟਾ ਜਿਸ ਪ੍ਰਭ ਰੱਖੇ ਤਿਸ ਨਾਈ ਦੂਖ ਨਾਮ ਜਪ ਮਨ ਵਸੂ ਕੋ ਚਿੰਤਾ ਜਾਏ ਮਿਟੇ ਅੰਕਾਰ ਤਿਸਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦਿਸ਼ਟੋ ਦਰਸ਼ਨ ਸਿਸ਼ਟ ਚੰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤੱਕ ਨਿਕਟਨਾਵਦ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਹ ਸੰਗਨਾਨ ਕਰਤੇ ਆਇਆ ਸਲੋਕ ਗਿਆਨ ਅੰਜਣ ਗੁਰ ਦੀ ਆਇਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭ ਜੀਠਾ ਨਾਮ ਪ੍ਰਭੂ ਕਲਾ ਕਾ ਮਿੱਠਾ ਸਗਲ ਸਮਗਰੀ ਅਕਸਕਟ ਮਾਹਿਨ ਗ੍ਰੰਗ ਨਾਨਕ ਦਿਸ਼ਟਾਇ ਨੋ ਨਿਰਮਰ ਪ੍ਰਭ ਕਾ ਨਾਮ ਦੇਈ ਮਿਸਕਿਆ ਬਿਸਰਾਮ ਸੁਨ ਸਮਾਦ ਤੈਨ ਆਦ ਕਹਿਣ ਜਾਈ ਚਰਚ ਬਿਸਮਾਦ ਤਿੰਨ ਦੇਖਿਆ ਜਿਸ ਸਾਹਿਬ ਦਿਖਾਇਆ ਤਾਂ ਨਾਨਕ ਜਨ ਸੋ ਜੀ ਪਾਏ ਸੁਵੰਤਰ ਸੋ ਬਾਰ ਅਨੰਤ ਕਟਕਟ ਵਿਆਹ ਪ੍ਰਿਆ ਭਗਵੰਤ ਧਰਮਾਇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿੰਨ ਪਰਬ ਤੈ ਪਾਰ ਬ੍ਰਹਮ ਜਾਸੀ ਆ ਕੇ ਦਸਾ ਕਰਮ ਪਾਉਣ ਪਾਣੀ ਬੈਸੰਤਰ ਮਾਇ ਚਾਰ ਗੁਣ ਦਿਆ ਦਸਿਆ ਸਮਾਜ ਦਸੇ ਬਿਨ ਨਾਈ ਗੁਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਸੀ ਰਸੂਰ ਨਿਖਤਰ ਮੈਂ ਕਿ ਬਾਣੀ ਪ੍ਰਭ ਕੀ ਸਭ ਕੁਝ ਬੋਲਿਆ ਆਪ ਡੋਲ ਨਾ ਕਬੂ ਡੋਲਾ ਸਰਬ ਕਰਾ ਕਰਕੇ ਲੈ ਕੇ ਮੋਲ ਨਾ ਪਾਈਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਮੈਂ ਵਿਸਾਸ ਸਮਝਣਾ ਕਾ ਬੇਗਨ ਸਭ ਬ੍ਰਹਮ ਸਮਝਣਾ ਕਹਿਦੇ ਸਭ ਧਰਮੋ ਸਮਝਣਾ ਸੁਣੋ ਸਭ ਬਚਨੋ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਸਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਇਸ ਹੋਈ ਸੁਖਮਨ ਨੈ ਕਨ ਕਰਾਉਣ ਵਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਕੀ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਾਤ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਇੱਕ ਹੰਕਾਰ ਅਨਕਲਾ ਲਕੀ ਨਾ ਜਾਏ ਤਿਸ ਭਾਵਤਾ ਲੈ ਮਿਲਾਏ ਕਮ ਨਿਕਟ ਗੁਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਤਿਸ ਜਨਾ ਬੁਝਾਏ ਸਰਬੂ ਦਾ ਵਰਤਾਰਾ ਸਰਬ ਨੈਣ ਨਾ ਪੇਕਨਾ ਦਾ ਸਗਲ ਸਮਗਰੀ ਜਾ ਕਤਾ ਨਾ ਪੰਜਾ ਸਾਹਿਬ ਹੀ ਸੁਣਾ ਆਵਣ ਜਾਣੇ ਖੇਲ ਬਣਾਇਆ ਅੱਗੇ ਕਾਰੀ ਕੀ ਨੀਮ ਆਇਆ ਸਭ ਕੇ ਮਦ ਲਿਪਤ ਰਹਿ ਜੋ ਕਿਣ ਸੋ ਆਪੇ ਕਿਹਾ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਪਾਵੇ ਤਲੈ ਸਮਾਏ ਇਸ ਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਿਨੇ ਕਿਸ਼ ਕਰਾਇਆ ਭਲਾ ਕਰਤੂ ਤੇ ਅਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਜ ਉਤ ਬੋਧ ਆਪਣ ਸੰਗ੍ਰਹਿ ਚੋ ਤਾਂ ਕਿ ਅਤ ਮਿਤ ਕਹੀ ਨਾ ਜਾਏ ਦੂਸਰ ਤਸੋ ਜੀ ਪਾਏ ਤਿਸਕਾ ਕੀ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਹੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਵਿਅਕਤ ਆਇਆ ਜਨ ਆਵਨ ਕਹਿ ਸੁਭਾਵ ਜਨ ਕੇ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਉ ਅਸਪਦੀ ਪੂਰੇ ਗੁਣ ਕਾ ਸੁਣੋ ਪ੍ਰੇਸ ਪਾਰ ਬ੍ਰਹਮ ਨਿਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਕੁਤਰੰਗ ਸਮਝਣ ਕੀ ਧੂਰ ਮਨ ਮੰਗੋ ਆਪ ਛੱਡ ਆਪ ਛੋੜ ਬੇਨਤੀ ਕਰੋ ਸਾਹ ਸਾਗਰ ਆਗਣ ਸਾਗਰ ਤਰੋ ਹਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦਮ ਤਰਸਪੀ ਉਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕਰਾਂਗਾ ਨੇਕ ਗੋਪਾਲ ਮੁਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਉਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਰਤਨ ਸੁਨ ਘੁਮਾਵਤ ਉਤੋਂ ਉਧਾਰ ਅਪਤਰੈ ਲੋਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਲ ਲਾਗਾ ਰੰਗ ਜੈ ਜੈ ਸ਼ਬਦ ਨਾਥ ਬਾਜੇ ਸੁਣ ਸੁਣ ਅੰਧਕ ਪਰੇ ਕਰੇ ਪ੍ਰਭ ਗਾਜੈ ਪ੍ਰਗਟੇ ਗੁਬਾਲ ਮਾਥ ਕੇ ਮਾਥੇ ਨਾਨਕ ਕੁਦਰਤਨ ਕੇ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਨਮ੍ਰਿਤ ਨਾਮ ਸਤਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਸੇਵ ਕੀ ਸੇਵ ਆਲ ਜਨਾਲ ਬਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਦੇ ਵਿਖੇ ਬੰਭਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਖਾਗਰ ਚੀਤ ਸੁਖਣੀ ਸਹਿਜ ਗੋਬਿੰਦ ਗੁਰਨਾਮ ਜਸਵਨ ਬਸੈ ਸੋਤ ਨਿਧਾਨ ਸਰਬਿਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਇਆ ਮਨ ਜਾਨ ਵਤਨ ਕਾਟ ਚਲ ਜਨ ਸੋਏ ਨਾਨਕ ਸਹਿਬ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮਲ ਸਕਲ ਤੇ ਉਦਾਸ ਸੁੰਦਰ ਛਤਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟ ਫਲ ਤੇ ਸਿਨ ਕੇ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਿਆ ਹੋਈ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਦਿਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਧਾਖਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਇ ਸਮਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਅਵਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾੜ ਵੇਖੈ ਵੇਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਧਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਦ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਆਖੋ ਸ਼ਰਨਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹ ਔਰ

तन हरिया जियो दर्शन पे खत सब दुख पर हरिया।

नित नित सुमाल प्रीतम आपना

गुरमुख

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਡਾ ਘਰਸ਼ਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਈਆਂ, ਜਾਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ।

What?

ਰਾਤੀ ਦਿਨ ਸੁਸੁਹਲਿਆ ਨਾਨਕ

escucharemos.

फेंक दिया देहरा।

none.

ਖਾਲਸਾ ਸੋਏ ਸਾਰ ਮੂੰਹ ਖਾਏ, ਖਾਲਸਾ ਸੋਏ ਨਿਰਧਨ ਕੋ ਪਾਲੇ।

चढ़े तुरंग खालसा सोए जो करे हित जंग। खालसा सोए षष्ठ

הרב ביאנוח קורצ'אק,

sit, Jordan.